ਜਰਾ ਸੋਚੋ ਕਿ ਸਤਿਗੁਰ ਨੇ ਕੀ ਭੇਦ ਰੱਖਿਆ। ਇੱਕ ਬੇਬਲ ਹੋਈ ਹੋਈ ਜੀਵ ਰੂਪ ਇਸਤਰੀ ਸਤਿਗੁਰ ਦੇ ਚਰਨਾਂ ਚ ਅਰਦਾਸ ਕਰਦੀ ਏ ਤੇ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਇਸ ਦਾ ਨਕਸ਼ਾ ਬੜਾ ਸੁੰਦਰ ਖਿੱਚਿਆ। ਪੰਕਤੀਆਂ ਦੋਨਾਂ ਦਾ ਡਿਸਟੈਂਸ ਹੈ ਭਾਵੇਂ, ਪਰ ਫਾਸਲਾ ਜ਼ਰੂਰ ਹੈ, ਪਰ ਅੰਤ ਜਿਹੜਾ ਹੈ ਨਾ, ਸ਼ਬਦ ਦਾ ਪਿਆਰ, ਸ਼ਬਦ ਦੀ ਮਿਲਾਵਟ, ਸ਼ਬਦ ਦਾ ਸੰਗ੍ਰਹਿ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਇੱਥੇ ਆ ਕੇ ਕੀਤਾ। ਜੀਵ ਪ੍ਰਾਣ ਸੁਖ ਦਾਤਿਆ ਨਿਮਖ ਨਿਮਖ ਬਲਿਹਾਰ ਜੀਓ, ਕਿਉਂਕਿ ਦਯੁਗ ਸਾਈ ਮੀਤਲਾ ਤੂੰ ਸੰਗ ਹਮਾਰੇ ਬਾਤ। ਇਹਦਾ ਮਤਲਬ ਇਹ ਹੋਇਆ ਬਈ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਜਿਹੜੇ ਸ਼ਬਦ ਦੀ ਪੰਕਤੀ ਲਿਖੀ ਹੈ ਨਾ, ਇਸ ਦਾ ਭਾਵ ਬੜਾ ਗਹਿਰਾ ਹੈ। ਬਈ ਹੋ ਅਕਾਲ ਪੁਰਖ ਮਹਾਰਾਜ, ਹੇ ਨਿਰੰਕਾਰ, ਹੇ ਪਿਆਰੇ ਪਤੀ ਗੁਰਦੇਵ, ਹੇ ਮਾਲਕ, ਹੇ ਸਵਾਮੀ, ਹੇ ਮੇਰੇ ਪਿਆਰੇ ਮਹਿਬੂਬ, ਦੁਨੀਆਂ ਦੇ ਰਚਨਹਾਰ ਦਾਤਾ, ਤੂੰ ਸਾਡੇ ਸੰਗ ਰਹਿੰਦਾ ਸੈ, ਸਾਡੇ ਨਾਲ ਜਿਉਂਦਾ ਸੈ, ਸਾਡੇ ਨਾਲ ਨਾਲ ਚੱਲਦਾ ਸੈ, ਸਾਡੇ ਘਰ ਦੇ ਅੰਦਰ ਤੇਰਾ ਨਿਵਾਸ ਸੀ, ਤੇਰਾ ਸਾਡੇ ਘਰ ਦੇ ਅੰਦਰ ਵਾਸਾ ਸੀ, ਸਾਡੇ ਸਿਰ ਉੱਪਰ ਤੇਰਾ ਹੱਥ ਸੀ। ਗਰੀਬ ਨਵਾਜ ਸੱਚੇ ਪਾਤਸ਼ਾਹ ਪਤਾ ਨੀ ਕੀ ਕਾਰਨ ਹੋਇਆ ਤੂੰ ਸਾਥੋਂ ਵਿਛੜ ਗਿਆ, ਤੂੰ ਸਾਡੇ ਘਰ ਵਿੱਚੋਂ ਚਲਾ ਗਿਆ, ਸਤਿਗੁਰਾ ਤੂੰ ਸਾਡੇ ਘਰ ਵਿੱਚ ਨਹੀਂ ਰਿਹਾ, ਤੇਰਾ ਹੱਥ ਸਾਡੇ ਸਿਰ ਉੱਪਰ ਨਹੀਂ ਰਿਹਾ, ਮਿਹਰਬਾਨ ਗੁਸਾਈ ਤੇਰੀ ਕਿਰਪਾ ਸਾਡੇ ਘਰ ਅੰਦਰ ਨਹੀਂ ਰਹੀ। ਬੜਾ ਸਮਾਂ ਹੋ ਗਿਆ ਦਰਸ਼ਨ ਕੀਤੇ ਆ, ਤੂੰ ਤੇ ਸਾਡੇ ਨਾਲ ਰਹਿੰਦਾ ਸੈ, ਕੋਈ ਗੱਲ ਤੇ ਦੱਸ, ਨਾਰਾਜ਼ ਕਿਉਂ ਹੋਇਆ? ਨਾਰਾਜ਼ਗੀ ਹੈ, ਕੁਲ ਦੱਸ ਵੀ ਕਿਹੜੀ ਨਾਰਾਜ਼ਗੀ ਹੈ, ਕੀ ਭੁੱਲ ਹੋਈ ਹੈ, ਕੀ ਗਲਤੀ ਹੋਈ ਹੈ। ਜੀਵ ਰੂਪ ਇਸਤਰੀ ਵੀ ਆਪਣੇ ਪਤੀ ਦੇ ਚਰਨਾਂ ਚ ਅਰਦਾਸ ਕਰਦੀ ਨਾ, ਮਹਾਰਾਜ, ਸਵਾਮੀ, ਮਾਲਕ, ਪਿਆਰੇ ਪਤੀ ਗੁਰਦੇਵ ਜੀਓ, ਕੀ ਭੁੱਲ ਹੋਈ ਹੈ, ਨਾਰਾਜ਼ ਹੋ ਗਏ, ਮੂੰਹ ਫੇਰ ਕੇ ਬੈਠੇ ਹੋਏ, ਕੀ ਗੱਲ ਹੋਈ? ਕਰਵਟ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ, ਹਾਂ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ। ਕਿੱਡੀ ਬੇਬਲਤਾ ਦੀ ਅਵਸਥਾ, ਕਿੱਡੀ ਵਿਛੋੜੇ ਦੀ ਅਵਸਥਾ, ਕਿੱਡੀ ਬੈਰਾਗ ਦੀ ਅਵਸਥਾ। ਕਹਿੰਦੇ ਕਲਵਤ ਤੇ ਸਿਰ ਦੇ ਉੱਪਰ ਧਰਿਆ ਜਾਵੇ, ਸਰੀਰ ਆਰੇ ਨਾਲ ਦੋ ਫਾੜ ਹੋ ਜਾਵੇ, ਮੈਨੂੰ ਮਨਜ਼ੂਰ ਹੈ। ਪਰ ਹੇ ਪਿਆਰੇ ਪਤੀ, ਹੇ ਪਿਆਰੇ ਗੁਰਦੇਵ, ਹੇ ਪਿਆਰੇ ਮਾਲਕ, ਤੇਰੀ ਪਿੱਠ, ਤੇਰਾ ਮੂੰਹ ਪਰਲੇ ਪਾਸੇ ਸਾਨੂੰ ਪਰਵਾਨ ਨਹੀਂ। ਕਰਵਟ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ, ਹਾਂ ਮਾਰੀ ਮੁਖ ਫੇਰ ਪਿਆਰੇ, ਕਰਵਟ ਦੇ। ਤੂੰ ਮੈਨੂੰ ਮਾਰਨਾ ਤੇ ਓਦਾਂ ਹੀ ਗਲਾ ਘੁੱਟ ਕੇ ਮਾਰ ਦੇ ਨਾ, ਮੈਨੂੰ ਕਰਵਟ ਦੇ ਕੇ, ਮੈਨੂੰ ਪਿੱਠ ਦੇ ਕੇ ਕਿਉਂ ਮਾਰ ਰਿਹਾ? ਕਿਉਂ ਪਰਾਂ ਨੂੰ ਮੂੰਹ ਕਰਕੇ ਮੈਨੂੰ ਮਾਰ ਰਿਹਾ? ਕਿਉਂ ਨਾਰਾਜ਼ ਹੋ ਕੇ ਮਾਰ ਰਿਹਾ? ਸਤਿਗੁਰਾ ਨਾਰਾਜ਼ ਨਾ ਹੋ, ਤੂੰ ਸੰਗ ਹਮਾਰੇ ਬਾਸ ਜੀਓ, ਤੂੰ ਸਾਡੇ ਸੰਗ ਰਹਿ, ਸਾਡੇ ਘਰ ਅੰਦਰ ਰਹਿ, ਤੇਰੀ ਸੇਵਾ ਕਰੀਏ, ਤੇਰੇ ਚਰਨਾਂ ਦੀ ਪੂਜਾ ਕਰੀਏ, ਤੇਰੇ ਚਰਨਾਂ ਨੂੰ ਚੁੰਮੀਏ, ਤੇਰੇ ਚਰਨਾਂ ਨੂੰ ਦੋਨੋ ਵਕਤ ਪਖਾਰੀਏ ਦਾਤਾ। ਪਰ ਗੱਲ ਤੇ ਦੱਸ ਨਾ, ਨਾਰਾਜ਼ ਕਿਉਂ ਹੋਇਆ, ਗਿਆ ਕਿਉਂ ਹੈ ਘਰੋਂ? ਜੀ ਪ੍ਰਾਣ ਸੁਖ ਦਾਤਿਆ ਨਿਮਖ ਨਿਮਖ ਬਲਹਾਰ ਜੀਓ, ਉਹ ਪ੍ਰਾਣ ਦੇ ਮਾਲਕ ਪਤੀ, ਜੀਓ ਦੇਣ ਵਾਲੇ ਦਾਤਾ, ਤੇਰੇ ਤੋਂ ਤੇ ਇੱਕ ਇੱਕ ਖਿਨ ਮਾਰਨੇ ਜਾਣੇ ਆ, ਦਿਨ ਦੇ ਅੰਦਰ ਲੱਖਾਂ ਵਾਰ ਨੀ, ਕਰੋੜਾਂ ਵਾਰ ਨੀ, ਜਿਤਨੇ ਸਰੀਰ ਦੇ ਰੋਮ ਨੇ, ਬਾਰ ਬਾਰ ਤੇਥੋਂ ਬਲਹਾਰ ਜਾਣੇ ਆ। ਪਰ ਕਾਰਨ ਦੱਸ, ਰੀਜ਼ਨ ਦੱਸ ਕੀ ਹੈ? ਸ਼ਬਦ ਦਾ ਗਹਿਰਾ ਭਾਵ ਇਹ, ਤੁਧ ਬਿਨ ਘੜੀ ਨਾ ਜੀਵਣਾ, ਤ੍ਰਿਗ ਰਹਿਣਾ ਸੰਸਾਰ, ਕੋਈ ਪਿਆਰਾ ਯਾਰ ਵਿਛੜ ਜਾਵੇ, ਰੁੱਸ ਜਾਵੇ, ਪੁੱਤਰ ਪਿਓ ਕੋਲੋਂ ਰੁੱਸ ਜਾਵੇ, ਮਾਂ ਪਾਸੋਂ ਰੁੱਸ ਜਾਵੇ, ਭੈਣ ਭਰਾਵਾਂ ਨਾਲ ਰੁੱਸ ਜਾਵੇ, ਪਿਆਰਾ ਦੋਸਤ ਦੋਸਤ ਨਾਲ ਰੁੱਸ ਜਾਵੇ, ਜ਼ਿੰਦਗੀ ਜਿਹੜੀ ਹੈ ਵਿਯੋਗ ਯੋਗ ਹੋ ਜਾਂਦੀ ਹੈ, ਹਾਲਤ ਬਿਹਬਲ ਹੋ ਜਾਂਦੀ ਹੈ, ਮੱਛੀ ਦੇ ਤਾਂ ਤੜਪਣ ਲੱਗਦਾ ਹੈ, ਸਿੱਖ ਗੁਰੂ ਨਾਲੋਂ ਵਿਛੜ ਜਾਵੇ, ਤੇ ਉਹ ਕਹਿੰਦਾ ਤ੍ਰਿਗ ਰਹਿਣਾ ਸੰਸਾਰ, ਤੁਝ ਬਿਨ ਘੜੀ ਨਾ ਜੀਵਣਾ, ਤ੍ਰਿਗ ਰਹਿਣਾ ਸੰਸਾਰ, ਮੌਤ ਦੇ ਦੇ, ਸੰਸਾਰ ਚ ਰਹਿਣਾ ਪ੍ਰਵਾਨ ਨਹੀਂ। ਤੇ ਪਿਆਰ ਦੀ ਹਾਲਤ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਵਰਣਨ ਕੀਤੀ ਹੈ। ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਸਰੂਪ, ਜਿਨ੍ਹਾਂ ਦੀ ਸੇਵਾ ਆਪ ਜੀ ਨੇ ਆਪਣੇ ਹੱਥੀਂ
ਬੁੱਧਵਾਰ ਕੀਤੀ ਹੈ ਨਾ। ਇਤਨੀ ਉਮੀਦ ਨਹੀਂ ਸੀ ਬਈ ਸੰਗਤ ਇਤਨੀ ਆ ਜਾਏਗੀ, ਕਿਉਂਕਿ ਅਨਾਉਂਸਮੈਂਟ ਨਹੀਂ ਸੀ ਹੋਈ, ਸੰਗਤ ਨੂੰ ਪਤਾ ਹੀ ਨਹੀਂ ਸੀ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਸਰੂਪ ਸਵਾਰੇ ਸੱਚਖੰਡ ਵਿਖੇ ਬਿਰਾਜਮਾਨ ਕਰਨੇ ਨੇ। ਪਰ ਜਦੋਂ ਦੇਖਿਆ ਨਾ ਸ਼ਾਮ ਨੂੰ ਕੀਰਤਨ ਦੇ ਵਿੱਚ, ਦੀਵਾਨ ਦੇ ਵਿੱਚ ਰਾਤ ਨੂੰ, ਤੇ ਸੰਗਤ ਇਉਂ ਹਾਜ਼ਰ ਹੋਈ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਲੱਖੀ ਜੰਗਲ ਅੰਦਰ ਜਾਂਦੇ ਨੇ, ਤੇ ਲੱਖੀ ਜੰਗਲ ਦੇ ਅੰਦਰ ਜਾ ਕੇ ਚੌਂਕੜਾ ਮਾਰ ਕੇ ਬਹਿ ਜਾਂਦਾ ਮੇਰਾ ਪਿਆਰਾ ਚੋਜੀ ਪ੍ਰੀਤਮ, ਲੱਖੀ ਜੰਗਲ ਖਾਲਸਾ ਆਏ ਦੀਦਾਰ ਲੱਗੋ ਨੇ, ਸੁਣ ਕੇ ਸਦ ਮਾਹੀ ਦਾ ਮੇਹੀ ਪਾਣੀ ਮਹਿਕਤੋ ਨੇ। ਜਿਉਂ ਜਿਉਂ ਆਵਾਜ਼ ਕੰਨਾਂ ਅੰਦਰ ਪਈ, ਪਿਆਰਾ ਮਹਿਬੂਬ ਆਨੰਦਪੁਰ ਸਾਹਿਬ ਤੋਂ ਕਲਗੀਆਂ ਵਾਲਾ ਚੋਜੀ ਪ੍ਰੀਤਮ ਆਇਆ, ਤੇ ਕਹਿੰਦੇ ਵੀ ਜਿਵੇਂ ਮੱਝਾਂ ਪਾਣੀ ਦੀਆਂ ਪਿਆਸੀਆਂ ਕਿੱਲੇ ਤੜਾ ਕੇ ਭੱਜ ਜਾਣ ਨਾ, ਕਿੱਲੇ ਪੁੱਟ ਕੇ ਭੱਜ ਜਾਣ, ਸੰਗਲ ਤੜਾ ਕੇ ਭੱਜ ਜਾਣ ਤੇ ਇਕੱਠੀਆਂ ਹੋ ਜਾਣ ਪਾਣੀ ਦੇ ਢਾਬ ਦੇ ਉੱਪਰ, ਪਿਆਰੇ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ, ਸੁਣ ਕੇ ਸਦ ਮਾਹੀ ਦਾ ਮੇਹੀ ਪਾਣੀ ਮਾਂ ਘੱਤੋ ਨੇ। ਆਲੇ ਦੁਆਲੇ ਸੰਗਤਾਂ ਇਕੱਠੀਆਂ ਹੋ ਗਈਆਂ, ਪਿਆਸੀਆਂ ਸੰਗਤਾਂ ਇਕੱਠੀਆਂ ਹੋ ਗਈਆਂ ਦਰਸ਼ਨਾਂ ਦੇ ਸਿੱਖ ਨਾਲ। ਤੇ ਬੁੱਧਵਾਰ ਦੀ ਰਾਤ ਵੀ ਇਉਂ ਹੋਇਆ, ਦੀਵਾਨ ਸਜਿਆ, ਸੰਗਤਾਂ ਇਕੱਠੀਆਂ ਹੁੰਦੀਆਂ ਚਲੀਆਂ ਗਈਆਂ। ਭੋਗ ਪੈਣ ਤੋਂ ਬਾਅਦ ਸੰਗਤ ਇਤਨੀ ਇਕੱਤਰ ਹੋ ਗਈ ਕਿ ਗਿਣਤੀ ਬੇਅੰਤਤਾ ਤੱਕ ਪਹੁੰਚ ਗਈ, ਗਿਣਤੀ ਨਹੀਂ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਆਪਣੇ ਧਨ ਭਾਗ ਸਮਝਦਿਆਂ ਹੋਇਆਂ ਸਿੱਖ ਸੰਗਤਾਂ ਲਾਈਨ 'ਚ ਲੱਗੀਆਂ, ਸੀਸ ਉੱਪਰ ਚੁੱਕਣ ਵਾਸਤੇ ਬੇਬਲ ਸਨ। ਮਾਈਆਂ ਬੀਬੀਆਂ ਨੇ ਬੜੇ ਪਿਆਰ ਨਾਲ ਸੇਵਾ ਕੀਤੀ, ਬੜੇ ਅਦਬ ਸਤਿਕਾਰ ਨਾਲ ਸੇਵਾ ਕੀਤੀ। ਪਿਆਰੇ ਵੀਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਸਿਰ ਤੇ ਚੁੱਕਣ ਵਾਸਤੇ ਉਤਾਵਲੇ ਲੈਣ ਵਿੱਚ ਖੜੇ ਹੋਏ ਨੇ, ਪਿਆਸੇ ਖੜੇ ਹੋਏ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਸੇਵਾ ਨਹੀਂ ਮਿਲ ਰਹੀ, ਪਰ ਹੱਥ ਜੋੜ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰ ਰਹੇ ਨੇ। ਕੈਸੀ ਪਿਆਰ ਵਾਲੀ ਹਾਲਤ ਸੀ, ਕਿਤਨੀ ਆਨੰਦ ਵਾਲੀ ਹਾਲਤ ਸੀ, ਕਿਤਨੀ ਆਨੰਦਮਈ ਹਾਲਤ ਸੀ। ਛੋਟੇ ਛੋਟੇ ਬੱਚੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਵਿੱਤਰ ਸਰੂਪ ਲਿਜਾ ਰਹੇ ਸਨ। ਜਿਹੜੇ ਮਰੀਜ਼ ਤਿੰਨ ਮੰਜ਼ਿਲ ਸ਼ਾਇਦ ਨਾ ਹੀ ਚੜ ਸਕਣ, ਉਹ ਵੀ ਚੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਸਰੂਪ ਨੂੰ ਲੈ ਕੇ। ਬੜੇ ਧੰਨ ਭਾਗ ਉਹਨਾਂ ਸੱਜਣਾ ਮਹਾਂਪੁਰਖਾਂ ਦੇ ਹੋਏ ਜਿਨ੍ਹਾਂ ਨੇ ਇਹ ਸੇਵਾ ਲਈ ਹੈ, ਜਿਨ੍ਹਾਂ ਦੇ ਸੀਸ ਦੇ ਉੱਪਰੋਂ ਇਹ ਸੇਵਾ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪ੍ਰਸੰਨ ਹੋ ਗਏ। ਵੱਡਿਆਂ ਭਾਗਾਂ ਵਾਲੇ ਉਹ ਸੇਵਕ ਜਿਨ੍ਹਾਂ ਦੀ ਸੇਵਾ ਲੱਗ ਗਈ, ਜਿਨ੍ਹਾਂ ਦੀ ਸੇਵਾ ਨਾ ਲੱਗੀ ਉਹ ਵੀ ਵੱਡਿਆਂ ਭਾਗਾਂ ਵਾਲੇ ਹਨ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਵੀ ਮੌਕਾ ਬਖਸ਼ਣਗੇ, ਭਾਗ ਬਖਸ਼ਣਗੇ, ਸੁਭਾਗ ਬਖਸ਼ਣਗੇ ਉਹਨਾਂ ਨੂੰ ਵੀ। ਉਹਨਾਂ ਦੀ ਵੀ ਸੇਵਾ ਸਤਿਗੁਰ ਦੇ ਦਰ ਤੇ ਪ੍ਰਵਾਨ ਹੈ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਸੀ ਬਈ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਕਰਨੀ। ਜੇ ਉਹਨਾਂ ਨੂੰ ਪਤਾ ਹੁੰਦਾ ਤੇ ਉਹ ਵੀ ਜ਼ਰੂਰ ਹਾਜ਼ਰ ਹੁੰਦੇ। ਸੇਵਾ ਸਾਰਿਆਂ ਦੀ ਦਰ ਪ੍ਰਵਾਨ ਹੈ, ਸਾਰਿਆਂ ਦੀ ਲੇਖੇ 'ਚ ਲੱਗੀ ਹੈ। ਪਰ ਪਿਆਰ ਵਾਰੀ ਹਾਲਤ ਉਸ ਸਮੇਂ ਵੇਖ ਕੇ ਮਨ ਅੰਦਰ ਇੱਕ ਬੈਰਾਗ ਜਾਗਦਾ ਸੀ, ਸਤਿਗੁਰਾ ਇਹ ਤੇ ਲੱਖੀ ਜੰਗਲ ਵਾਲਾ ਨਕਸ਼ਾ ਬਣ ਗਿਆ। ਸਿੱਖ ਸੰਗਤਾਂ ਨੂੰ ਪਤਾ ਲੱਗਾ ਵੀ ਪਾਵਨ ਸਰੂਪ ਪਵਿੱਤਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਏ ਨੇ, ਤੇ ਸੰਗਤਾਂ ਧਾ ਕੇ ਪਹੁੰਚ ਗਈਆਂ ਨੇ, ਧਾ ਕੇ ਪਹੁੰਚ ਗਈਆਂ ਨੇ। ਕੈਸੇ ਪਿਆਰ ਵਾਲੀ ਹਾਲਤ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਸਰੂਪ ਸਾਡੇ ਪਾਸ ਮੌਜੂਦ ਹਨ। ਆਪ ਜੀ ਨੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਸਰੂਪ ਆਪਣੇ ਘਰ ਦੇ ਅੰਦਰ ਲਿਜਾ ਕੇ ਉਹਨਾਂ ਦੇ ਪ੍ਰਕਾਸ਼ ਕਰਨੇ ਨੇ। ਪਿਆਰ ਅਦਬ ਸਤਿਕਾਰ ਨਾਲ ਗੁਰੂ ਨੂੰ ਘਰ ਵਿੱਚ ਲਿਜਾਣਾ। ਦਯੂ ਗੁਸਾਈ ਮਿਤਲਾ ਤੂੰ ਸੰਗ ਹਮਾਰਾ ਬਾਸ, ਆਪਣੇ ਸੰਗ ਗੁਰੂ ਅਕਾਲ ਪੁਰਖ ਮਹਾਰਾਜ ਨੂੰ ਵਸਾਓ ਤਾਂ ਕਿ ਜੀਵਨ ਸਫਲ ਹੋ ਜਾਏ। ਉਸ ਤੋਂ ਬਗੈਰ ਤੇ ਮੱਛੀ ਵਾਲੀ ਹਾਲਤ ਹੋ ਜਾਂਦੀ ਹੈ, ਜਿਵੇਂ ਪਾਣੀ ਨਾਲ ਮੱਛੀ ਨਿਖੜ ਜਾਏ। ਤੁਧ ਬਿਨ ਘੜੀ ਨਾ ਜੀਵ ਨਾ ਤ੍ਰਿਗ ਰਹਿਣਾ ਸੰਸਾਰ, ਅਸੀਂ ਪਤਾ ਨੀ ਕਿਵੇਂ ਜੀਵ ਰਹੇ ਹਾਂ ਗੁਰੂ ਤੋਂ ਬਗੈਰ। ਇਸ ਕਰਕੇ ਸਤਿਗੁਰ ਅੱਗੇ ਅਰਦਾਸ ਕਰੀਏ, ਗਰੀਬ ਨਵਾਜ ਕਿਰਪਾ ਕਰ ਦਾਤਾ, ਪਿਆਰ ਬਖਸ਼, ਸੇਵਾ ਬਖਸ਼ ਚਰਨਾਂ ਦੀ, ਤੇ ਸਾਡੇ ਨਾਲ ਰਹਿ, ਨਾਰਾਜ਼ਗੀਆਂ ਛੱਡ। ਸਾਨੂੰ ਦੱਸ ਵੀ ਤੁਹਾਡੇ ਅੰਦਰ ਇਹ ਔਗਣ ਨੇ, ਇਹਨਾਂ ਨੂੰ ਤਿਆਗੋ, ਤੇ ਅਸੀਂ ਤਿਆਗਦੇ ਚਲੇ ਜਾਵਾਂਗੇ। ਪ੍ਰਣ ਕਰਦੇ ਜਾਈਏ ਨਾ ਤੇ ਗੁਰੂ ਮਹਾਰਾਜ ਹਾਜ਼ਰ ਹੋਣਗੇ, ਜ਼ਰੂਰ ਘਰ ਵਿੱਚ ਆ ਕੇ ਵਸਣਗੇ। ਸਾਡੀਆਂ ਉਮਤਾਈਆਂ, ਸਾਡੀਆਂ ਗਲਤੀਆਂ, ਸਾਡੇ ਭੁਲੇਖੇ, ਸਾਡੀਆਂ ਭੁੱਲਾਂ ਨੂੰ ਵੇਖ ਕੇ ਗੁਰੂ ਨਾਰਾਜ਼ ਹੋ ਗਿਆ, ਘਰ ਵਿੱਚੋਂ ਚਲਾ ਗਿਆ, ਨਹੀਂ ਤੇ ਘਰ ਵਿੱਚ ਹੀ ਸੀ, ਅਸੀਂ ਉਸ ਦੇ ਘਰ ਦੇ ਵਿੱਚ ਬੈਠੇ ਹੋਏ ਦੀ ਸੇਵਾ ਨਹੀਂ ਕੀਤੀ। ਉਹ ਨਵੇਕਲਾ ਬੈਠਾ ਹੋਇਆ ਸੀ, ਅਸੀਂ ਆਪਣੇ ਕਮਰੇ ਵਿੱਚ ਨਵੇਕਲੇ ਬੈਠੇ ਹੋਏ ਸਾਂ, ਅਲੱਗ ਅਲੱਗ ਬੈਠੇ ਹੋਏ ਸਾਂ, ਗੁਰੂ ਘਰ ਵਿੱਚ ਬੈਠਾ, ਸਾਨੂੰ ਪਤਾ ਹੀ ਨਹੀਂ ਵੀ ਗੁਰੂ ਹੈ।
ਇਸ ਕਰਕੇ ਜੇ ਗੁਰੂ ਘਰ ਵਿਚ ਹੈ ਤੇ ਉਸ ਨੂੰ ਪਿਆਰ ਨਾਲ ਉਸ ਦੀ ਸ਼ਰਧਾ ਦੇ ਨਾਲ ਸੇਵਾ ਕਰੋ, ਸ਼ਰਧਾ ਦੇ ਨਾਲ ਗੁਰੂ ਦੀ ਪੂਜਾ ਕਰੋ ਤਾਂ ਕਿ ਜੀਵਨ ਸਫਲ ਹੋ ਜਾਵੇ, ਸਾਡੀਆਂ ਜ਼ਿੰਦਗੀ ਦੀਆਂ ਕੁਝ ਘੜੀਆਂ ਗੁਰੂ ਕੇ ਲੇਖੇ ਲੱਗ ਜਾਣ। ਸਤਿਗੁਰੂ ਬੜੀ ਬੇਬਲ ਅਵਸਥਾ ਵਿੱਚ

ਸਾਧ ਸੰਗਤ ਦੀ ਸੇਵਾ ਗੁਰ ਸਿੱਖੀ ਦਾ ਸਿੱਖਣਾ ਗੁਰਮੁਖ ਸਾਧ ਸੰਗਤ ਦੀ ਸੇਵਾ ਬਸ ਅਵਤਾਰ ਨ ਸਿੱਖਿਆ ਗੀਤਾ ਗੋਸ਼ਤ ਅਲਖ ਅਪੇਵਾ ਵੇਦ ਨ ਜਾਣੇ ਭੇਦ ਕੇ ਲਿਖ ਪੜ ਸੁਣ ਸੁਣ ਦੇਵੀ ਦੇਵਾ ਸਿੱਧ ਨਾਥ ਨਾ

बकुल ये सच पाया जिनको एक देखा रुसाया मूर्छा था जाने।

ਦਾਨ ਕਰਮਾਂ ਵਾਲੇ ਦਰ ਤੋਂ ਨਹੀਂ ਤਾਂਦੇ ਇੱਕ ਮੂੰਹ ਨਾ ਬੁਝਣੇ ਆਪਣਾ ਨੂੰ ਦਇਆ ਸੁਣਾਉਂਦੇ ਹੋਂ ਤਾਂ ਜੀ ਲੰਨੀ।

ਕਰਨ ਮਾਰੀਏ, ਜੇ ਅਕਾਲੀ ਕਲਨਾ ਦੇਵੇ ਨਾ ਪਿਟਾਰੀਏ, ਐਸੀ ਕਲਨਾ ਖੇਡੀਏ ਜਿੱਤਰ ਕੇ ਗਿਆ ਹਾਰੀਏ, ਪੜਿਆ ਸੀ।

ਹਿੰਦੂ ਮਤ ਦੇ। ਇਹਨਾਂ ਨੇ ਅਵਤਾਰ ਲਿਆ ਸੰਸਾਰ ਦੇ ਅੰਦਰ ਸਤਯੁਗ ਦੇ, ਤ੍ਰੇਤਾ ਦੇ, ਦੁਆਪਰ ਦੇ, ਕਲਯੁਗ ਦੇ, ਜਿੰਨੇ ਅਵਤਾਰ ਹੋਏ ਸਾਰਿਆਂ ਨੇ ਅਵਤਾਰ ਲਿਆ। ਪਰ ਸ਼ਾਇਦ ਅਵਤਾਰ ਲੈਣ ਦੇ ਨਾਲ ਸੰਸਾਰ ਦੀ ਪਿਆਸ, ਸੰਸਾਰ ਦੀ ਇੱਛਾ, ਸੰਸਾਰ ਦੀ ਆਕਾਂਖਸ਼ਾ, ਸੰਸਾਰ ਦੀ ਤਮੰਨਾ ਨਾ ਪੂਰੀ ਹੋਈ। ਤੇ ਸਤਿਗੁਰੂ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਜੀ ਦੀ ਐਸੀ ਮਿਹਰ ਹੋਈ ਬਈ 16 ਕਲਾ ਸੰਪੂਰਨ ਫਲਿਆ, ਅਨੰਤ ਕਲਾ ਹੋਏ ਠਾਕੁਰ ਚੜਿਆ। ਅਨੰਤ ਕਲਾ, 16 ਕਲਾ ਦਾ ਸੰਪੂਰਨ ਅਵਤਾਰ ਮੰਨਿਆ ਕ੍ਰਿਸ਼ਨ ਨੂੰ, ਰਾਮ ਨੂੰ 14 ਕਲਾ ਸੰਪੰਨ ਮੰਨਿਆ, ਅਨੰਤ ਕਲਾ ਦਾ ਠਾਕੁਰ, ਅਨੰਤ ਕਲਾ, ਅਨੰਤ ਸ਼ਕਤੀਆਂ ਲੈ ਕੇ ਸੰਸਾਰ ਅੰਦਰ ਪ੍ਰਗਟ ਹੋਣ ਵਾਲਾ ਕਲਯੁਗ ਦਾ ਅਵਤਾਰੀ ਪਿਤਾ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੇ ਨਾਲ ਜਾਣਿਆ ਜਾਣ ਲੱਗਾ ਤੇ ਪੰਚਮ ਜੋਤ ਦੇ ਅੰਦਰ ਆ ਕੇ ਸੰਗ੍ਰਹਿਣ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ। ਉਹਨਾਂ ਦਾ ਪਵਿੱਤਰ ਵਾਕ ਹੈ ਬਈ ਪੂਰਾ ਥਾਟ ਬਣਾਇਆ ਪੂਰਾ, ਆਪਣੇ ਆਪ ਦੀ ਵਡਿਆਈ ਨਹੀਂ। ਬਈ ਅਰਜਨ ਦੇਵ ਨੇ ਇਹ ਗੁਰੂ ਗ੍ਰੰਥ ਸਾਹਿਬ ਦਾ ਸੰਗ੍ਰਹਿਣ ਕੀਤਾ, ਅਰਜਨ ਦੇਵ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਨੂੰ ਸੰਪੂਰਨ ਕੀਤਾ। ਆਪਣੇ ਆਪ ਦੀ ਮਾਨਤਾ, ਵਡਿਆਈ, ਪ੍ਰਭਤਾ ਨਹੀਂ ਹੈ, ਆਪਣੇ ਆਪ ਨੂੰ ਤੇ ਦਾਸ ਹੀ ਘੁਆ ਰਹੇ ਨੇ। ਇੱਕੋ ਗੱਲ ਕਹਿ ਦਿੱਤੀ, ਪੂਰਾ ਥਾਟ ਬਣਾਇਆ ਪੂਰਾ। ਕਿਹਨੇ ਬਣਾਇਆ? ਪੂਰੇ ਨੇ। ਵੇਖੋ ਏਕ ਸਮਾਨਾ, ਇਸ ਪਰ ਪੰਚਮੈ ਸਾਚੇ ਨਾਮ ਕੀ ਵਡਿਆਈ, ਮਤ ਕੋ ਧਰੋ ਗੁਮਾਨਾ, ਸਤਿਗੁਰ ਕੀ ਜਿਸ ਨੂੰ ਮਤ ਆਵੈ। ਮਹਾਰਾਜ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਫਿਰ ਪੁਕਾਰਨ ਹਾਰ ਹੋਏ ਨਾ, ਬਿਨੈ ਕਰਨ ਹਾਰ ਹੋਏ ਨਾ, ਜਿਹੜੇ ਸਾਰੇ ਜਗਤ ਨੂੰ ਇੱਕ ਬਿਨੈ ਕਰ ਰਹੇ ਨੇ ਬਈ ਸਤਿਗੁਰ ਕੀ ਜਿਸ ਨੂੰ ਮਤ ਆਵੈ। ਸੰਸਾਰ ਦੇ ਲੋਗੋ, ਜਿਸ ਨੂੰ ਸਤਿਗੁਰ ਦੀ ਮਤ ਆ ਗਈ ਨਾ, ਜਿਹੜਾ ਗੁਰੂ ਕੀ ਮਤ ਤੇ ਚੱਲ ਗਿਆ, ਉਹ ਫਿਰ ਸਤਿਗੁਰ ਮਾਹੇ ਸਮਾਨਾ, ਸਤਿਗੁਰ ਵਿੱਚ ਸਮਾ ਜਾਂਦਾ, ਸਤਿਗੁਰ ਉਸ ਦੇ ਵਿੱਚ ਸਮਾ ਜਾਂਦਾ। ਫਿਰ ਕਬੀਰ ਸਾਹਿਬ ਜੀ ਦੇ ਵਾਕਾਂ ਅਨੁਸਾਰ ਉਹ ਕਹਿੰਦੇ ਨੇ ਵੀ ਸੰਤ ਰਾਮ ਭੇਦ ਕਿਛ ਨਾਹੀਂ, ਨਾ ਸੰਤ ਅੰਦਰ ਤੇ ਨਾ ਰਾਮ ਅੰਦਰ ਭੇਦ ਕੋਈ ਨੀ। ਅਬ ਤੋਂ ਜਾਏ ਚੜੇ ਸਿੰਘਾਸਨ ਮਿਲ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ, ਇੱਕ ਹੋ ਗਏ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਉਸ ਪਰਿਪੂਰਨ ਪਰਮਾਤਮਾ ਦੀ ਸ਼ੋਭਾ ਕਰਦਿਆਂ ਕਿਹਾ, ਹੇ ਅਕਾਲ ਪੁਰਖ ਮਹਾਰਾਜ, ਤੇਰੀ ਸਿਫਤ ਸਲਾਹ ਦੇ ਅੰਦਰ ਜੁੜਦਿਆਂ ਸੰਸਾਰ ਨੂੰ ਜਦੋਂ ਵਾਕ ਕਹੇ ਨਾ, ਤੇ ਕਹਿਣ ਲੱਗੇ ਬਈ ਇਹ ਬਿਦ ਕਰਤ ਤਪੱਸਿਆ ਭਇਓ, ਦ੍ਵੈਤ ਏਕ ਰੂਪ, ਦ੍ਵੈਤ ਏਕ ਰੂਪ ਹੋਏ ਗਏ। ਦੂਜਾ ਰੂਪ ਕੋਈ ਹੈ ਨਾ, ਇਹਦਾ ਮਤਲਬ ਸਾਨੂੰ ਨਜ਼ਰ ਨਹੀਂ ਆਉਂਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਜ਼ਰ ਆ ਰਿਹਾ, ਗੁਰੂ ਅਰਜਨ ਸਾਹਿਬ ਨੂੰ ਨਜ਼ਰ ਆ ਰਿਹਾ, ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਨਜ਼ਰ ਆ ਰਿਹਾ, ਉਹਨਾਂ ਨੂੰ ਦੂਜਾ ਰੂਪ ਨਜ਼ਰ ਆਉਂਦਾ। ਦ੍ਵੈਤ ਏਕ ਰੂਪ ਹੋਏ ਗਏ, ਕਿਸ ਤਰ੍ਹਾਂ? ਬਈ ਜਿਵੇਂ ਧਨ ਫਿਰ ਇਹ ਨਾ ਆਕੀਏ, ਬਹਿਣ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ। ਜਿਵੇਂ ਸੰਸਾਰ ਦੇ ਅੰਦਰ ਪਤੀ ਤੇ ਪਤਨੀ ਦਾ ਰਿਸ਼ਤਾ, ਜੋਤ ਇੱਕ ਹੋ ਜਾਂਦੀ, ਮੂਰਤਾਂ ਦੋ ਨਜ਼ਰ ਆਉਂਦੀਆਂ। ਇਸੇ ਤਰ੍ਹਾਂ ਸੰਸਾਰ ਦੇ ਅੰਦਰ ਜਦੋਂ ਰੱਬ ਨੂੰ ਜਪੀਦਾ ਨਾ, ਜੋ ਸਤਿਗੁਰ ਕੀ ਜਿਸ ਨੂੰ ਮਤ ਆਵੈ, ਸੋ ਸਤਿਗੁਰ ਮਾਹੇ ਸਮਾਨਾ, ਸਤਿਗੁਰ ਵਿੱਚ ਸਮਾ ਜਾਂਦਾ। ਜਿਹਨੂੰ ਸਤਿਗੁਰ ਦੀ ਮਤ ਆ ਜਾਏ, ਉਹ ਸਤਿਗੁਰ ਵਿੱਚ ਸਮਾ ਜਾਂਦਾ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਬੜਾ ਸੁੰਦਰ ਹਵਾਲਾ ਦਿੱਤਾ।

ਹੜ ਹੜ ਹੱਸੇ ਲੋਕ ਵਡਾਣਾ। ਕਹਿੰਦੇ ਵੀ ਕੋਈ ਮੁਸਾਫਰ ਆਇਆ ਮਜਨੂੰ ਦੇ ਦੇਸ਼ ਅੰਦਰ, ਤੇ ਜਿੱਥੇ ਲੈਲੀ ਵਸਦੀ ਸੀ ਨਾ, ਲੈਲਾ, ਜਿਸ ਇਲਾਕੇ ਚ ਲੈਲਾ ਰਹਿੰਦੀ ਸੀ ਉਸ ਇਲਾਕੇ ਦਾ ਇਹ ਮੁਸਾਫਿਰ ਹੈ। ਲੰਘਦਾ ਜਾਂਦਾ ਲੈਲੀ ਦੀ ਦਰਗਾਹ ਦੇ ਵਿੱਚੋਂ ਲੰਘਿਆ, ਤੇ ਲੈਲੀ ਦੀ ਦਰਗਾਹ ਦੇ ਉੱਪਰ ਜਿਹੜਾ ਕੁੱਤਾ ਸੀ ਨਾ, ਲੈਲੀ ਦੀ ਦਰਗਾਹ ਦੇ ਉੱਪਰ ਬਹਿਣ ਵਾਲਾ ਜਿਹੜਾ ਕੁੱਤਾ, ਉਹ ਨਾਲ ਹੋ ਤੁਰਿਆ। ਜਦੋਂ ਮਜਨੂੰ ਦੇ ਇਲਾਕੇ ਦੇ ਵਿੱਚ ਆਇਆ, ਮਜਨੂੰ ਨੇ ਵੇਖਿਆ ਮੇਰੀ ਲੈਲਾ ਦੀ ਦਰਗਾਹ ਦਾ ਕੁੱਤਾ ਹੈ, ਮੇਰੀ ਲੈਲਾ ਦੀ ਦਰਗਾਹ ਤੋਂ ਆਇਆ, ਮੇਰੀ ਲੈਲਾ ਦੇ ਚਰਨ ਚੱਟਣ ਵਾਲਾ ਕੁੱਤਾ ਆਇਆ, ਮੇਰੀ ਲੈਲਾ ਨੂੰ ਨਮਸਕਾਰ ਕਰਨ ਵਾਲਾ ਕੁੱਤਾ ਆਇਆ, ਪੂਛ ਮਾਰ ਮਾਰ ਕੇ ਸਾਫ ਕਰਨ ਵਾਲਾ ਇਹ ਕੂਕਰ ਆਇਆ, ਸੇਵਕ ਆਇਆ, ਤੇ ਕਹਿਣ ਲੱਗਾ ਇਹ ਕੁੱਤਾ ਨਹੀਂ, ਇਹ ਤੇ ਮਹਾਨ ਹੈ ਜਿਹਨੇ ਮੇਰੀ ਲੈਲੀ ਦੀ ਸੇਵਾ ਕੀਤੀ ਹੈ, ਜਿਹਨੇ ਮੇਰੀ ਲੈਲਾ ਦੇ ਚਰਨਾਂ ਨੂੰ ਚਟਿਆ, ਜਿਹਨੇ ਮੇਰੀ ਲੈਲਾ ਦੇ ਮਕਬਰੇ ਨੂੰ ਚਟਿਆ, ਦਰਗਾਹ ਦੇ ਉੱਪਰ ਬੈਠਾ ਰਖਵਾਲੀ ਕਰਦਾ, ਉਹ ਮੇਰੇ ਨਾਲ ਮਹਾਨ ਹੈ। ਤੇ ਕੁੱਤੇ ਨੂੰ ਵੇਖ ਕੇ ਨਾ, ਪਹਿਚਾਣ ਕਰਕੇ ਕੁੱਤੇ ਦੀ, ਤੇ ਕੁੱਤੇ ਦੇ ਪੈਰਾਂ ਤੇ ਮੱਥਾ ਟੇਕਣ ਲੱਗ ਪਿਆ। ਕੁੱਤੇ ਦੀ ਪੈਰੀ ਪਵੈ, ਕੁੱਤੇ ਦੇ ਪੈਰਾਂ ਤੇ ਪੈਣ ਲੱਗ ਪਿਆ, ਮੱਥਾ ਟੇਕਿਆ ਕੁੱਤੇ ਦੇ ਚਰਨਾਂ ਤੇ, ਆਪਣੇ ਪੈਰ ਆਪਣਾ ਸੀਸ ਲਾਇਆ ਮਜਨੂੰ ਨੇ। ਲੋਕ ਵੇਖ ਕੇ ਹੱਸ ਰਹੇ ਨੇ ਵੀ ਇਹ ਮਜਨੂੰ ਕੀ ਕਰ ਰਿਹਾ, ਮੂੰਹ ਚੁੰਮਦਾ, ਕੁੱਤੇ ਦੇ ਪੈਰ ਚੁੰਮਦਾ, ਕੁੱਤੇ ਦੀ ਪੂਛਲ ਨੂੰ ਵਾਰ ਵਾਰ ਹੱਥ ਫੇਰਦਾ, ਪਲੋਸਦਾ, ਮਲਾਪ ਕਰਦਾ, ਪਿਆਰ ਕਰਦਾ, ਜਫਾ ਪਾਉਂਦਾ। ਲੋਕ ਹੱਸ ਰਹੇ ਨੇ, ਪੁੱਛਣ ਲੱਗਾ ਤੁਸੀਂ ਕਿਉਂ ਹੱਸਦੇ ਹੋ, ਤੁਸੀਂ ਕਿਉਂ ਹੱਸ ਰਹੇ ਹੋ? ਕਹਿਣ ਲੱਗੇ ਵੀ ਤੂੰ ਤੇ ਬੜਾ ਮਸਤਾਨਾ ਹੋ ਗਿਆ, ਵੀ ਕੁੱਤੇ ਨੂੰ ਚੱਟੀ ਜਾ ਰਿਹਾ। ਕਹਿਣ ਲੱਗਾ ਮੈਂ ਮਸਤਾਨਾ ਨਹੀਂ ਹੋਇਆ, ਮਸਤਾਨੇ ਤੁਸੀਂ ਹੋ ਗਏ ਹੋ। ਤੁਹਾਨੂੰ ਨਜ਼ਰ ਨਹੀਂ ਆ ਰਿਹਾ ਮੈਂ ਕਿਹਨੂੰ ਚੁੰਮ ਰਿਹਾ, ਮੈਂ ਕਿਹਨੂੰ ਚੱਟ ਰਿਹਾ, ਤੁਹਾਨੂੰ ਨਹੀਂ ਨਜ਼ਰ ਆਉਂਦਾ? ਮੈਂ ਤੇ ਉਹਨੂੰ ਚੱਟਦਾ ਪਿਆ, ਮੈਂ ਤੇ ਉਹਨੂੰ ਚੁੰਮਦਾ ਪਿਆ ਜੋ ਮੇਰੇ ਮਹਿਬੂਬਾ ਦੇ ਦੇਸ਼ ਚੋਂ ਆਇਆ, ਜੋ ਮੇਰੀ ਮਹਿਬੂਬਾ ਦੇ ਦਰਗਾਹ ਦੇ ਉੱਪਰ ਅੱਠੇ ਵਕਤ ਰਹਿਣ ਵਾਲਾ ਹੈ। ਇਹ ਇਸ ਦੇ ਚਰਨਾਂ ਨੂੰ ਚੁੰਮਦਾ, ਇਸ ਨੂੰ ਪਲੋਸਦਾ, ਇਹਨੇ ਲੈਲਾ ਦੀ ਦਰਗਾਹ ਦੇ ਉੱਪਰ ਬਹਿ ਬਹਿ ਪਹਿਰਾ ਦਿੱਤਾ, ਇਹ ਮਹਾਨ ਹੈ ਮੇਰੇ ਨਾਲੋਂ। ਕਹਿੰਦੇ ਨੇ ਇੱਕ ਵਾਰੀ ਜੇਬਨ ਸ਼ਾਹ ਔਰੰਗਜ਼ੇਬ ਦੀ ਲੜਕੀ, ਜਿਸ ਨੂੰ ਕਿਹਾ ਜਾਂਦਾ ਬਈ ਇਸ ਨੂੰ ਸ਼ਾਇਰੀ ਕਰਨ ਦੀ ਬੜੀ ਆਦਤ ਸੀ, ਸ਼ੇਅਰ ਲਿਖਣਾ, ਰਸਤੇ ਚ ਸਿੱਟ ਜਾਣਾ, ਲੰਘ ਜਾਣਾ, ਕਈਆਂ ਨੇ ਚੁੱਕ ਲੈਣਾ, ਕਈਆਂ ਨੇ ਨਾ ਚੁੱਕਣਾ, ਕਈਆਂ ਨੂੰ ਮੁੱਲ ਕਦਰੋ ਕੀਮਤ ਹੋਣੀ, ਕਈਆਂ ਨੂੰ ਨਾ ਹੋਣੀ। ਇੱਕ ਵਾਰ ਲੰਘੀ ਜਾ ਰਹੀ ਬਾਜ਼ਾਰ ਵਿੱਚੋਂ, ਸ਼ੇਅਰ ਲਿਖਿਆ, ਸ਼ੇਅਰ ਧਰਤੀ ਦੇ ਉੱਪਰ ਸਿੱਟ ਦਿੱਤਾ, ਕਾਗਜ਼ ਧਰਤੀ ਤੇ ਸਿੱਟ ਦਿੱਤਾ, ਪਿੱਛੋਂ ਇੱਕ ਫਕੀਰ ਆ ਰਿਹਾ, ਉਹਨੇ ਕਾਗਜ਼ ਚੁੱਕਿਆ, ਕਾਗਜ਼ ਚੁੱਕ ਕੇ ਸ਼ੇਅਰ ਪੜਿਆ, ਬੜਾ ਖੂਬਸੂਰਤ ਸ਼ੇਅਰ ਹੈ, ਸ਼ੇਅਰ ਬੜਾ ਖੂਬਸੂਰਤ ਹੈ। ਪੁੱਛਿਆ ਕੌਣ ਹੈ ਇਹ ਸ਼ੇਅਰ ਅਸ਼ਾਰੀ ਕਰਨ ਵਾਲੀ? ਕਹਿਣ ਲੱਗੀ ਇਹ ਬਾਦਸ਼ਾਹ ਸਲਾਮਤ ਦੀ ਲੜਕੀ। ਕਹਿਣ ਲੱਗੇ ਫਿਰ ਮੈਂ ਉਸ ਨੂੰ ਜਰੂਰ ਮਿਲਣਾ। ਪਹੁੰਚ ਗਿਆ ਰਾਜ ਮਹਿਲਾ ਅੰਦਰ, ਜਾ ਕੇ ਕਹਿਣ ਲੱਗਾ ਵੀ ਮੈਂ ਲੜਕੀ ਨੂੰ ਜਰੂਰ ਮਿਲਣਾ ਜਿਸ ਨੇ ਇਹ ਸ਼ੇਅਰ ਲਿਖਿਆ, ਬੜਾ ਖੂਬਸੂਰਤ ਸ਼ੇਅਰ ਹੈ। ਸਿਪਾਹੀਆਂ ਨੇ ਪਕੜ ਲਿਆ, ਕਹਿਣ ਲੱਗੇ ਵੀ ਤੂੰ ਲੜਕੀ ਨੂੰ ਕਿਉਂ ਮਿਲਣਾ ਚਾਹੁੰਦਾ? ਰਾਜੇ ਦੀ ਲੜਕੀ ਨੂੰ ਤੂੰ ਮਿਲਣਾ ਚਾਹੁੰਦਾ, ਬਾਦਸ਼ਾਹ ਦੀ ਨੂੰ? ਹਾਂ ਜੀ ਮੈਂ ਮਿਲਣਾ ਚਾਹੁੰਦਾ। ਕਹਿੰਦੇ ਫਿਰ ਸਾਨੂੰ ਪੁੱਛ ਆਉਣ ਦੋ। ਲੜਕੀ ਨੂੰ ਜਾ ਕੇ ਪੁੱਛਿਆ, ਜੇਬਨ ਸ਼ਾਹ ਨੂੰ ਜਾ ਕੇ ਪੁੱਛਿਆ, ਕਹਿਣ ਲੱਗੇ ਤੈਨੂੰ ਕੋਈ ਮਿਲਣ ਵਾਸਤੇ ਆਇਆ? ਕਹਿਣ ਲੱਗੇ ਕੌਣ ਹੈ? ਕਹਿੰਦੇ ਕੋਈ ਸੂਫੀ ਸੰਤ ਹੈ, ਭਗਵੇ ਕੱਪੜਿਆਂ ਵਾਲਾ, ਕੋਈ ਲਿਬਾਸ ਫਕੀਰਾਂ ਵਾਲਾ ਹੈ, ਮਿਲਣ ਵਾਸਤੇ ਆਇਆ। ਕਹਿੰਦੇ ਜਾ ਕੇ ਉਹਨੂੰ ਪੁੱਛੋ ਵੀ ਕਿਉਂ ਮਿਲਣਾ ਚਾਹੁੰਦਾ। ਜਦੋਂ ਉਹਨੂੰ ਵਾਪਸ ਜਾ ਕੇ ਪੁੱਛਿਆ, ਕਹਿਣ ਲੱਗੇ ਫਕੀਰਾ ਉਸ ਦਾ ਜਵਾਬ ਹੈ ਬਈ ਤੂੰ ਕਿਉਂ ਮਿਲਣਾ ਚਾਹੁੰਦਾ? ਕਹਿਣ ਲੱਗਾ ਜਾ ਕੇ ਫਿਰ ਉਸਨੂੰ ਇਹ ਕਹੋ ਵੀ ਮੈਂ ਉਸਨੂੰ ਤਾਂ ਮਿਲਣਾ ਚਾਹੁੰਦਾ ਵੀ ਉਸਨੇ ਸ਼ੇਅਰ ਬੜਾ ਖੂਬਸੂਰਤ ਲਿਖਿਆ, ਜਿਸ ਨੇ ਇੰਨਾ ਸੋਹਣਾ ਸ਼ੇਅਰ ਲਿਖਿਆ ਉਹ ਆਪ ਕਿੰਨੀ ਖੂਬਸੂਰਤ ਹੋਏਗੀ, ਮੈਂ ਉਸਦੇ ਦਰਸ਼ਨ ਕਰਨੇ ਚਾਹੁੰਦਾ। ਕਹਿਣ ਲੱਗੇ ਇਹ ਗੱਲ ਆ ਕੇ ਜਦੋਂ ਇਸ ਨੂੰ ਦੱਸੀ ਜੇਬਨ ਸ਼ਾਹ ਨੂੰ, ਇਹ ਕਹਿਣ ਲੱਗੀ ਜਾਓ ਫਿਰ ਫਕੀਰ ਨੂੰ ਇੱਕ ਗੱਲ ਦਾ ਜਵਾਬ ਦੇ ਦੋ ਬਈ ਮੇਰੇ ਦਰਸ਼ਨ ਕਰਨੇ ਚਾਹੁੰਦਾ ਨਾ, ਇਸੇ ਸ਼ੇਅਰ ਦੇ ਵਿੱਚੋਂ ਦਰਸ਼ਨ ਕਰ। ਤੂੰ ਮੇਰੇ ਸਰੀਰ ਦੇ ਦਰਸ਼ਨ ਕਰਨਾ ਚਾਹੁੰਦਾ, ਸਰੀਰ ਤੇ ਮੇਰੇ ਦੇ ਦਰਸ਼ਨ ਨਾ ਕਰ, ਕਿਉਂਕਿ ਸਰੀਰ ਮੇਰੇ ਦਾ ਤੇ ਕੋਈ ਆਦ ਅੰਤ ਹੀ ਨਹੀਂ, ਵਜੂਦ ਹੀ ਨਹੀਂ, ਇਹ ਤੇ ਹੈ ਹੀ ਨਹੀਂ, ਤੇ ਮਿੱਟੀ ਦੀ ਮਡੋਲੀ ਹੈ, ਇਸਨੇ ਤੇ ਖਤਮ ਹੋ ਜਾਣਾ। ਜੇ ਉਹ ਮੇਰੇ ਦਰਸ਼ਨ ਕਰਨੇ ਚਾਹੁੰਦਾ ਤੇ ਮੇਰੇ ਦਰਸ਼ਨ ਇਸੇ ਸ਼ਹਿਰ ਦੇ ਵਿੱਚੋਂ ਹੋਣਗੇ, ਸ਼ਹਿਰ ਹੀ ਮੇਰਾ ਸਰੂਪ ਹੈ ਅਸਲੀ, ਕਿਉਂਕਿ ਮੇਰੀ ਆਤਮਾ ਦੀ ਪੁਕਾਰ ਹੈ, ਮੇਰੇ ਮਨ ਦੀ ਪੁਕਾਰ ਹੈ। ਇਹ ਜਾ ਕੇ ਸੰਤ ਨੂੰ ਗੱਲ ਦੱਸੀ, ਸੰਤ ਬੜਾ ਕਾਇਲ ਹੋਇਆ, ਕਹਿਣ ਲੱਗਿਆ ਵਾਕਿਆ
ਜਦੋਂ ਨੇ ਸ਼ੇਰ ਪੜਿਆ ਨਾ ਗਾਂ ਦੇ ਨਾਲ ਕਹਿਣ ਲੱਗਾ ਵਾਕਿਆ ਤੇਰੀ ਬੜੀ ਪਵਿੱਤਰ ਆਤਮਾ, ਤੂੰ ਬੜੀ ਪਵਿੱਤਰ ਆਤਮਾ ਵਾਲੀ ਏ, ਤੇਰੇ ਦਰਸ਼ਨ ਹੁਣ ਮੈਨੂੰ ਸ਼ੇਰ ਵਿੱਚੋਂ ਹੋ ਰਹੇ ਨੇ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਨੂੰ ਕਿਤੇ ਅਸੀਂ ਗਾਂ ਨਾ ਵਿਚਾਰੀਏ, ਨਾ ਗੌਰ ਨਾਲ ਵਿਚਾਰੀਏ, ਅਸੀਂ ਤੇ ਵਿਚਾਰਿਆ ਹੀ ਨਹੀਂ, ਅਸੀਂ ਤੇ ਸਰੂਪਾਂ ਦੇ ਅੰਦਰ ਜੁੜੇ ਪਾਇਆ, ਸਰੂਪ ਨਜ਼ਰ ਆ ਜਾਏ ਕੁਝ ਨਜ਼ਰ ਆ ਜਾਏ ਜਾਂ ਨਾ ਆਵੇ, ਆਵੇ ਜਾਂ ਨਾ ਆਵੇ, ਬਾਣੀ ਕੀ ਹੈ? ਬਾਣੀ ਹੈ ਗੁਰੂ ਅਕਾਲ ਪੁਰਖ ਕਾ ਰੂਪ, ਤੇ ਜਿਸ ਨੇ ਅਕਾਲ ਪੁਰਖ ਦੇ ਦਰਸ਼ਨ ਕਰਨੇ ਨੇ ਨਾ, ਉਹ ਬਾਣੀ ਦੇ ਵਿੱਚੋਂ ਦਰਸ਼ਨ ਕਰ ਸਕਦਾ, ਉਹ ਬਾਣੀ ਵਿੱਚੋਂ ਦਰਸ਼ਨ ਕਰ ਸਕਦਾ। ਬਾਣੀ ਨਿਰੰਕਾਰ ਦੀ ਐਸੀ ਹੈ, ਇਸ ਨੂੰ ਪੜ੍ਹਦੇ ਜਾਓ, ਇਸ ਦੇ ਵਿੱਚੋਂ ਰੱਬ ਦੇ ਦਰਸ਼ਨ, ਰੱਬ ਦੇ ਦਰਸ਼ਨ। ਕਈ ਵਾਰੀ ਨਹੀਂ ਨਾ ਪਤਾ ਲੱਗਦਾ, ਜੇ ਵਿਸਮਾਦ ਅਵਸਥਾ ਦੇ ਅੰਦਰ ਬਾਣੀ ਪੜ੍ਹਨੀ ਹੋਵੇ ਤੇ ਫਿਰ ਬਾਣੀ ਪੜ੍ਹੋ, ਕੁਦਰਤ ਦਿਸਾ, ਕੁਦਰਤ ਸੁਣੀਆਂ, ਕੁਦਰਤ ਪਾਓ ਭੁੱਖ ਸਾਰ, ਇਹ ਸਾਰੀ ਕੁਦਰਤ ਹੈ ਨਾ। ਅੰਮ੍ਰਿਤ ਵੇਲੇ ਉੱਠ ਕੇ ਕਿਤੇ ਰੱਬ ਦੇ ਦਰ ਦਾ ਨਜ਼ਾਰਾ ਵੇਖੋ ਤੇ ਉਦੋਂ ਫਿਰ ਸੁਤੇ ਸਿੱਧ ਰਸਨਾ ਚੋਂ ਇਹੀ ਉੱਚਰਦਾ, ਬਲਹਾਰੀ ਕੁਦਰਤ ਵਸਿਆ। ਸੂਰਜ ਉੱਗਦਾ ਹੋਵੇ, ਮਾੜੀਆਂ ਮਾੜੀਆਂ ਕਿਰਨਾਂ ਛੱਡਦਾ ਹੋਵੇ, ਆਕਾਸ਼ ਵਿੱਚ ਲਾਲੀ ਛਾ ਜਾਵੇ, ਚਾਰ ਚਫੇਰੇ ਪੰਛੀ ਕੁਰਲਾਟ ਪਾ ਦੇਣ, ਆਕਾਸ਼ ਦੀ ਜਿਹੜੀ ਰੌਂ ਹੈ ਚਮਕ ਉੱਠੇ, ਸੰਸਾਰ ਸੁਹਾਵਣਾ ਲੱਗੇ, ਉਦੋਂ ਫਿਰ ਇੱਕੋ ਹੀ ਗੱਲ ਵੀ ਬਲਹਾਰੀ ਕੁਦਰਤ ਵਸਿਆ। ਇਹ ਅਚਰਜ ਅਵਸਥਾ ਹੈ, ਇਸ ਕਰਕੇ ਬਾਣੀ ਰੱਬ ਦਾ ਰੂਪ ਹੈ, ਇਸ ਦੇ ਦਰਸ਼ਨ ਕਰਨੇ ਚਾਹੀਏ ਤੇ ਇਸੇ ਵਿੱਚੋਂ ਹੋ ਜਾਂਦੇ ਨੇ ਰੱਬ ਦੇ ਦੀਦਾਰ, ਨਿਰੰਕਾਰ ਦੇ ਦਰਸ਼ਨ। ਇਸ ਨੂੰ ਜੀ ਨਾਲ ਪੜ੍ਹੀਏ ਤਾਂ ਸਤਿਗੁਰ ਫਰਮਾਨ ਕਰਦੇ ਨੇ।

0: ਜੇ ਪਰਮਿੰਦਰ ਬਾਜਪਿੰਦਰ ਦੇਵ ਦੇ ਸੰਸਾਰ ਇਹਨਾਂ ਨੇ ਹੁਣ ਰੱਬ ਸੇਤੀ ਦੇਖਣੇ ਨਹੀਂ ਚਾਹ
1: ਰੰਗ ਸੇ ਰੰਗ ਰੋਵੇ ਚੁੱਪ ਵੀ ਕਰ ਜਾ ਪ੍ਰਵਾਹ ਨਾ ਕਿਸੇ ਕੇਰੀ ਬਾਸ ਤੇ ਨਾ ਦਰਬਾਰ ਟੁੱਪੜ ਖਤਮ।

ਜਿਨ ਕਉ ਨਦਰ ਕਰੇ ਮਹਿਲਾ ਦੂਜਾ। ਆਪੇ ਸਾਜੇ ਕਰੇ ਆਪ ਜਾਈ ਬੇ ਰੱਖੇ ਆਪ ਤਿਸ ਵਿੱਚ ਜੰਗ ਉਪਾਏ ਕਰਦੇ ਕਰਦਾ ਬੋਧਾ।

ಮನೆ ಕುಂಚರ ಕೇಳಿ.

ਗੁਰੂਸਵਾਰੀ ਸਾਧ ਸੰਗਤ ਜੀਓ, ਗੁਰੂ ਬਖਸ਼ੀ ਫਤਿਹ ਅਰਜ਼ ਕਰ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਰਹਿਮਤ, ਅਪਾਰ ਕਿਰਪਾ ਸਦਕਾ ਸਾਧ ਸੰਗਤ ਜੀ ਦੀ ਅਥਾਹ ਸ਼ਰਧਾ, ਪੂਰਨ ਮਿਲਵਰਤਨ ਅਤੇ ਸੰਤ ਬਾਬਾ ਸੁੱਚਾ ਸਿੰਘ ਜੀ ਦੀ ਉੱਚੀ ਸੁੱਚੀ ਸੋਚ ਸਦਕਾ 9, 10, 11, 12 ਅਤੇ 13 ਅਕਤੂਬਰ ਸਨ 1991 ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪ੍ਰਾਰੰਭ ਹੋਇਆ ਅਦੁੱਤੀ ਗੁਰਮਤ ਸੰਗੀਤ ਸੰਮੇਲਨ, ਜਿਸ ਵਿੱਚ ਦੁਨੀਆਂ ਭਰ ਦੇ ਮੰਨੇ ਪ੍ਰਮੰਨੇ ਰਾਗੀ ਸਿੰਘਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਸ਼ੁੱਧ 31 ਰਾਗਾਂ ਵਿੱਚ ਰਚੀ ਗੁਰਬਾਣੀ ਦਾ ਮਨੋਹਰ ਕੀਰਤਨ ਕਰਕੇ ਲੱਖੂ ਖਾਂ ਸੰਗਤਾਂ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ ਅਤੇ ਆਪਣਾ ਜਨਮ ਸਫਲਾ ਕੀਤਾ। ਅਦੁੱਤੀ ਕੀਰਤਨ ਦਰਬਾਰ ਵਿੱਚੋਂ ਰਿਕਾਰਡ ਕੀਤੇ 31 ਰਾਗਾਂ ਵਿੱਚ 61 ਸ਼ਬਦਾਂ ਦੀਆਂ 16 ਆਡੀਓ ਕੈਸਟਾਂ ਦਾ ਸੈੱਟ ਅਸੀਂ ਪਹਿਲੀ ਵਾਰ ਸੰਗਤਾਂ ਦੀ ਸੇਵਾ ਵਿੱਚ ਭੇਂਟ ਕਰਦਿਆਂ ਪਰਮ ਆਨੰਦ ਮਹਿਸੂਸ ਕਰ ਰਹੇ ਹਾਂ। ਇਹ ਸਾਰਾ ਉਦਮ ਅਖੰਡ ਕੀਰਤਨ ਦੇ ਸੋਮੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਜੀ ਦੀ ਸੇਵਾ ਵਿੱਚ ਬੜੀ ਨਿਮਰਤਾ ਅਤੇ ਅਤੁੱਟ ਸ਼ਰਧਾ ਸਹਿਤ ਸਮਰਪਿਤ ਕੀਤਾ ਗਿਆ। ਅਸੀਂ ਹਾਂ ਸਾਧ ਸੰਗਤ ਜੀ ਦੇ ਦਾਸਰੇ, ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਕਲਾਂ, ਲੁਧਿਆਣਾ, ਪੰਜਾਬ, ਇੰਡੀਆ। ਇਸ ਲੜੀ ਦਾ ਪਹਿਲਾ ਰਾਗ ਸ੍ਰੀ ਰਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਾਗ ਤਰਤੀਬ ਵਿੱਚ ਸ੍ਰੀ ਰਾਗ ਨੂੰ ਪ੍ਰਥਮ ਸਥਾਨ ਪ੍ਰਾਪਤ ਹੋਇਆ ਹੈ। ਰਾਗਨ ਮੇਂ ਸ੍ਰੀ ਰਾਗ ਪਾਰਸ ਪਖਾਨ ਹੈ। ਸ੍ਰੀ ਰਾਗ ਬੜਾ ਪੁਰਾਤਨ, ਮਧੁਰ ਅਤੇ ਕਠਿਨ ਰਾਗ ਹੈ। ਸ੍ਰੀ ਰਾਗ ਨੂੰ ਮੁੜ ਸੁਰਜੀਤੀ ਦਾ ਰਾਗ ਵੀ ਮੰਨਿਆ ਗਿਆ ਹੈ। ਇਸ ਰਾਗ ਵਿੱਚ ਰਿਸ਼ਵ ਅਤੇ ਦੈਵਤ ਕੋਮਲ ਲੱਗਦੇ ਹਨ। ਮੱਧਮ ਤੀਬਰ ਅਤੇ ਬਾਕੀ ਸਾਰੇ ਸ਼ੁੱਧ ਸਵਰ ਪ੍ਰਯੋਗ ਹੁੰਦੇ ਹਨ। ਇਸ ਦਾ ਬਾਦੀ ਰੇ ਤੇ ਸੰਵਾਦੀ ਪਾ। ਗਾਇਨ ਸਮਾਂ ਰਾਤਰੀ ਦਾ ਪ੍ਰਥਮ ਪਹਿਰ ਹੈ। ਇਸੇ ਰਾਗ ਵਿੱਚ ਹੁਣ ਸਰਵਣ ਕਰੋ 2 ਸ਼ਬਦਾਂ ਦਾ ਗਾਇਨ। ਪਹਿਲਾ ਸ਼ਬਦ ਭਗਤ ਰਵਿਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ। ਸ਼ਬਦ ਦੀ ਆਰੰਭ ਦੀ ਤੁਕ ਹੈ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਇਸ ਰਾਗ ਨੂੰ ਗਾਇਨ ਕਰ ਰਹੇ ਹਨ ਪ੍ਰਿੰਸੀਪਲ ਬਲਦੇਵ ਸਿੰਘ ਜੀ। ਅਤੇ ਦੂਜਾ ਸ਼ਬਦ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਹੈ। ਇਸ ਦੀ ਆਰੰਭਲੀ ਤੁਕ ਰੰਗ ਰੱਤਾ ਮੇਰਾ ਸਾਹਿਬ ਰਵ ਰਹਿਆ ਭਰਪੂਰ। ਇਸ ਸ਼ਬਦ ਦਾ ਕੀਰਤਨ ਕਰ ਰਹੇ ਹਨ ਬੀਬੀ ਗੀਤਾ ਕੌਰ ਪੈਂਟਲ ਜੀ। ਸਭ ਤੋਂ ਪਹਿਲਾ ਸ਼ਬਦ ਪ੍ਰਿੰਸੀਪਲ ਬਲਦੇਵ ਸਿੰਘ ਜੀ ਦੀ ਆਵਾਜ਼ ਵਿੱਚ, ਜਿਸ ਦੀ ਆਰੰਭਲੀ ਤੁਕ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ।

ਜਿਸ ਨਾਮ ਹਿਰਦੇ ਸੋਈ ਵਡ ਰਾਜਾ, ਜਿਸ ਨਾਮ ਹਿਰਦੇ ਤਿਸ ਪੂਰੇ ਕਾਜਾ। ਜਿਸ ਨਾਮ ਹਿਰਦੇ ਤਿਸ ਕੋਟ ਧਨ ਪਾਏ, ਨਾਮ ਬਿਨਾ ਜਨਮ ਬਿਰਥਾ ਜਾਏ। ਤਿਸਾ ਲਾਹੀ ਜਿਸ ਹਰ ਧਨ ਰਾਸ, ਸੋ ਵਡ ਭਾਗੀ ਜਿਸ ਗੁਰਮਸਤਕ ਹਾਥ। ਜਿਸ ਨਾਮ ਹਿਰਦੇ ਤਿਸ ਕੋਟ ਕਈ ਸੈਨਾ, ਜਿਸ ਨਾਮ ਹਿਰਦੇ ਸੋ ਸਹਿਜ ਸੁਖੈਨਾ। ਜਿਸ ਨਾਮ ਹਿਰਦੇ ਸੋ ਸੀਤਲ ਹੁਆ, ਨਾਮ ਬਿਨਾ ਦ੍ਰਿਗ ਜੀਵਨ ਮੂਆ। ਜਿਸ ਨਾਮ ਹਿਰਦੇ ਸੋਵੇ ਪਰਵਾਹ, ਜਿਸ ਨਾਮ ਹਿਰਦੇ ਤਿਸ ਸਦਹੀ ਲਾਹ। ਜਿਸ ਨਾਮ

ਗੱਲ ਕਰਦੇ ਹਨ ਜੋ ਸਾਡੀਆਂ ਇਹਨਾਂ ਅੱਖਾਂ ਦੇ ਨਾਲ ਸਾਨੂੰ ਦਿਸਦਾ ਨਹੀਂ ਹੈ, ਲੇਕਿਨ ਉਹ ਇੱਕ ਅਦ੍ਰਿਸ਼ਟ ਜਗਤ ਹੈ, ਨੋਨ ਫਿਜ਼ੀਕਲ ਪਲੇਨ ਦੀ ਗੱਲ ਕਰਦੇ ਹਨ। ਫਿਜ਼ੀਕਲ ਪਲੇਨ ਦੀ ਗੱਲ ਨਹੀਂ ਹੈ, ਨੋਨ ਫਿਜ਼ੀਕਲ ਪਲੇਨ ਦੀ ਗੱਲ ਹੈ ਕਿ ਅਜਿਹੇ ਕਠਨ ਜਮਦੂਤ ਜੋ ਤੇਰੀ ਰੂਹ ਨੂੰ ਪਕੜ ਕੇ ਨਿਕਾਲ ਕੇ ਲਿਜਾਣਗੇ ਜਿੱਥੇ ਤੇਰਾ ਲਿਖਾ ਹੋਣਾ ਹੈ, ਉਹ ਹੁਣ ਆ ਗਏ। ਆਏ ਕਠਨ ਦੂਤ ਜਮ ਲੈਣਾ, ਤੈਨੂੰ ਲੈਣ ਦੇ ਵਾਸਤੇ ਆਏ। ਫਿਰ ਤੈਨੂੰ ਪੁੱਛਿਆ ਜਾਏਗਾ, ਕਿਆ ਤੈਂ ਖੱਟਿਆ, ਕਹਾਂ ਗਵਾਇਆ, ਕੀ ਤੂੰ ਜ਼ਿੰਦਗੀ ਭਰ ਦੇ ਵਿੱਚ ਖੱਟਿਆ ਹੈ ਉਹ ਦਿਖਾਲ। ਜੋ ਤੂੰ ਗਵਾਇਆ ਹੈ ਉਸਦਾ ਉਹਨਾਂ ਨੂੰ ਪਤਾ ਹੀ ਹੈ। ਕਿਆ ਤੈਂ ਖੱਟਿਆ, ਕਹਾਂ ਗਵਾਇਆ, ਚਲੋ ਸ਼ਿਤਾਬ, ਸ਼ਿਤਾਬ ਦਾ ਅਰਥ ਹੈ ਜਲਦੀ ਦੇ ਨਾਲ। ਫਿਰ ਉਹ ਡਿਲੇ ਨਹੀਂ ਕਰਦੇ, ਜਦੋਂ ਵਕਤ ਆ ਜਾਂਦਾ ਹੈ ਉਦੋਂ ਸਮਾਂ ਉਹ ਵਧਦਾ ਨਹੀਂ ਹੈ, ਜਲਦੀ ਦੇਣੇ ਨਾਲ ਕਹਿੰਦੇ ਹੁਣ ਚੱਲ, ਕਿਉਂਕਿ ਦੀਵਾਨ ਨੇ ਤੈਨੂੰ ਬੁਲਾਇਆ ਹੈ, ਸ਼ਹਿਨਸ਼ਾਹ ਨੇ ਬੁਲਾਇਆ ਹੈ, ਚਲੋ ਸ਼ਿਤਾਬ, ਦੀਵਾਨ ਬੁਲਾਇਆ, ਚੱਲ ਦਰਹਾਲ, ਛੇਤੀ ਛੇਤੀ ਚੱਲ, ਕਿਉਂਕਿ ਜਾਣ ਵੇਲੇ ਇਨਸਾਨ ਜਾਣਾ ਚਾਹੁੰਦਾ ਨਹੀਂ, ਆਈ ਤੇ ਵੀ ਜਾਣਾ ਚਾਹੁੰਦਾ ਨਹੀਂ ਹੈ। ਕਹਿੰਦੇ ਥੋੜੇ ਸਾਹ ਹੋਰ ਲੈ ਲਵੇ, ਚਲੋ ਥੋੜੇ ਦਿਨ ਹੀ ਹੋਰ ਜੀ ਲਵੇ, ਜਾਣਾ ਨਹੀਂ ਕੋਈ ਚਾਹੁੰਦਾ। ਪਰ ਉਹ ਆਖਦੇ ਹਨ ਚੱਲ ਦਰਹਾਲ, ਦੀਵਾਨ ਬੁਲਾਇਆ, ਕਿਉਂਕਿ ਹਰ ਫੁਰਮਾਨ ਦਰਗਾਹ ਕਾ ਆਇਆ, ਦਰਗਾਹ ਦਾ ਇਹ ਹੁਕਮਨਾਮਾ, ਇਹ ਫੁਰਮਾਨ ਆਇਆ। ਪਰ ਇਹ ਜੀਵ ਨੂੰ ਉਹਨਾਂ ਮੂਮੈਂਟਸ ਦੇ ਵਿੱਚ ਜਦੋਂ ਇਸ ਦੀ ਡੈਥ ਹੁੰਦੀ ਹੈ, ਉਦੋਂ ਇਸ ਨੂੰ ਰਿਅਲਾਈਜ਼ ਹੁੰਦਾ ਹੈ ਕਿ ਇਸਨੇ ਕੁਛ ਕੀਤਾ ਨਹੀਂ, ਇਸਨੇ ਆਪਣੀ ਜ਼ਿੰਦਗੀ ਦੇ ਵਿੱਚ ਸਮਾਂ ਜ਼ਾਇਆ ਕੀਤਾ, ਆਪਣਾ ਚਾਂਸ ਜੋ ਹੈ ਉਹ ਗਵਾ ਲਿਆ ਹੈ, ਔਰ ਇਹ ਹੁਣ ਸਭ ਕੁਛ ਛੱਡ ਕੇ ਜਾ ਰਿਹਾ ਹੈ ਉਹ ਇਸ ਦੀਆਂ ਨਜ਼ਰਾਂ ਦੇ ਸਾਹਮਣੇ। ਉਦੋਂ ਫਿਰ ਇਸ ਦਾ ਅੰਦਰ ਪੁਕਾਰਦਾ ਹੈ ਕਿ ਮੈਨੂੰ ਥੋੜ੍ਹਾ ਜਿਹਾ ਕਿਤੇ ਵਕਤ ਹੁਣ ਮਿਲ ਜਾਏ। ਇਹ ਫਿਰ ਉਹਨਾਂ ਜਮਦੂਤਾਂ ਨੂੰ ਆਖਦਾ ਹੈ, ਕਰੋ ਅਰਦਾਸ, ਮੈਂ ਥੋੜ੍ਹੀ ਬਹੁਤ ਤੁਹਾਡੇ ਸਾਹਮਣੇ ਅਰਦਾਸ ਕਰਦਾ ਹਾਂ, ਜੇ ਤੁਸੀਂ ਮੇਰੀ ਮੰਨ ਲਓ, ਗਾਂਵ ਕਿਛ ਬਾਕੀ, ਮੇਰੇ ਪਿੰਡ ਦੇ ਕੁਛ ਕੰਮ ਬਾਕੀ ਹਨ, ਕਰੋ ਅਰਦਾਸ, ਥੋੜ੍ਹਾ ਜਿਹਾ ਤਾਂ ਮੈਨੂੰ ਸਮਾਂ ਹੋਰ ਦੇ ਦਿਓ, ਗਾਂਵ ਦੇ, ਪਿੰਡ ਦੇ, ਕਬੀਲੇ ਦੇ, ਪਰਿਵਾਰ ਦੇ ਕੁਛ ਕੰਮ ਹਾਲੇ ਬਾਕੀ ਹਨ, ਅਧੂਰੇ ਹਨ, ਮੈਂ ਉਹ ਨਿਬੇੜ ਲਵਾਂ। ਤੇ ਉਹ ਪੁੱਛਦੇ ਹਨ, ਉਹ ਕਿੰਨੀ ਕੁ ਛੇਤੀ ਨਿਬੇੜ ਲਏਗਾ? ਇਹ ਕਹਿੰਦਾ, ਲਿਹੋ ਨਬੇਰ ਆਜ ਕੀ ਰਾਤੀ, ਅੱਜ ਦੀ ਰਾਤ ਚ ਸਾਰਾ ਕੁਛ ਨਿਬੇੜ ਲਊਗਾ, ਜੋ ਸਾਰੇ ਜੀਵਨ ਚ ਨਹੀਂ ਇਸ ਤੋਂ ਨਿਬੜਿਆ, ਇਹ ਕਹਿੰਦਾ ਅੱਜ ਦੀ ਰਾਤ ਚ ਨਿਬੇੜ ਲਊਗਾ। ਕਰੋ ਅਰਦਾਸ, ਗਾਵ ਕਿਛ ਬਾਕੀ, ਲਿਹੋ ਨਬੇਰ ਆਜ ਕੀ ਰਾਤੀ, ਕਿਛ ਵੀ ਖਰਚ ਤੁਮਾਰਾ ਸਾਰੋ, ਸੁਬਹਾ ਨਿਵਾਜ ਸਰਾਏ ਗੁਜ਼ਾਰੋ, ਸੁਬਹਾ ਹੀ ਸਵੇਰੇ ਹੀ ਮੈਂ ਤੁਹਾਡੇ ਨਾਲ ਚੱਲ ਪਵਾਂਗਾ, ਤੇ ਮੈਂ ਰਸਤੇ ਚ ਨਿਮਾਜ਼ ਵੀ ਪੜਾਂਗਾ, ਰਸਤੇ ਚ ਪਾਠ ਪੂਜਾ ਵੀ ਕਰਾਂਗਾ, ਤੇ ਉਸ ਦਾ ਵਿੱਚੋਂ ਕੁਛ ਨਾ ਕੁਛ ਮੈਂ ਤੁਹਾਨੂੰ ਵੀ ਦਿਆਂਗਾ। ਸੁਬਹਾ ਨਿਵਾਜ਼ ਸਰਾਏ ਗੁਜ਼ਾਰੋ, ਇਹ ਇਸ ਜੀਵ ਦੀ ਦਸ਼ਾ ਹੁੰਦੀ ਹੈ। ਤੋ ਇਹਨਾਂ ਸ਼ਬਦਾਂ ਦੇ ਨਾਲ ਕਬੀਰ ਜੀ ਪਹਿਲੇ ਹਿੱਸੇ ਦੇ ਵਿੱਚ ਸਾਨੂੰ ਇਹ ਸਮਝਾ ਰਹੇ ਹਨ ਕਿ ਜ਼ਿੰਦਗੀ ਭਰ ਦੇ ਵਿੱਚ ਜੋ ਕੁਛ ਵੀ ਅਸੀਂ ਕਰਦੇ ਹਾਂ, ਅਖੀਰ ਦੇ ਵਿੱਚ ਜਾ ਕੇ ਸਾਨੂੰ ਉਸਦਾ ਲੇਖਾ ਦੇਣਾ ਪੈਂਦਾ। ਪਰ ਬਚਦੇ ਕੌਣ ਹਨ, ਇਹ ਵੀ ਸਮਝਾਇਆ, ਸਾਧ ਸੰਗ ਜਾਂ ਕੋ ਹਰ ਰੰਗ ਲਾਗਾ, ਕਿਸੇ ਸਾਧੂ ਮਹਾਂਪੁਰਸ਼ ਦੀ ਸੰਗਤ ਦੀ ਰੰਗਤ ਦੇ ਨਾਲ, ਉਸ ਦੀ ਸਿੱਖਿਆ ਦੇ ਨਾਲ, ਜਿਸ ਨੂੰ ਰੱਬ ਦੇ ਪ੍ਰੇਮ ਦਾ ਰੰਗ ਲੱਗ ਗਿਆ, ਧੰਨ ਧੰਨ ਸੋ ਜਨ ਪੁਰਖ ਸੁਭਾਗਾ। ਕਹਿੰਦੇ ਹਨ ਉਹ ਪੁਰਖ ਬਹੁਤ ਧੰਨਤਾ ਦੇ ਯੋਗ ਹੈ ਅਤੇ ਸੁਭਾਗਾ ਪੁਰਸ਼ ਹੈ। ਈਤ ਊਤ ਜਨ ਸਦਾ ਸੁਹੇਲੇ, ਉਹ ਪੁਰਸ਼ ਜਿਹੜੇ ਕਿਸੇ ਸਾਧੂ ਸੰਗਤ ਦੇ ਵਿੱਚ ਆ ਜਾਂਦੇ ਹਨ, ਕਹਿੰਦੇ ਹਨ ਈਤ ਊਤ ਇੱਥੇ ਵੀ ਔਰ ਉੱਥੇ ਵੀ ਉਹ ਸੁਖੀ ਹੁੰਦੇ ਹਨ, ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ, ਉਹਨਾਂ ਤੋਂ ਕੋਈ ਹਿਸਾਬ ਕਿਤਾਬ ਨਹੀਂ ਮੰਗਦੇ। ਈਤ ਊਤ ਜਨ ਸਦਾ ਸੁਹੇਲੇ, ਜਨਮ ਪਦਾਰਥ ਜੀਤ ਅਮੋਲੇ, ਆਪਣੇ ਇਸ ਜਨਮ ਪਦਾਰਥ ਨੂੰ ਉਹ ਜਿੱਤ ਕੇ ਜਾਂਦੇ ਹਨ, ਉਹ ਹਾਰ ਕੇ ਨਹੀਂ ਜਾਂਦੇ। ਜਨਮ ਪਦਾਰਥ

ਜੀਤ ਅਮੋਲੇ ਬਾਕੀ ਜੋ ਲੋਕ ਹਨ ਜਿਨ੍ਹਾਂ ਨੂੰ ਜਮ ਲੈਣ ਆਉਂਦੇ ਹਨ ਜਿਨ੍ਹਾਂ ਦਾ ਲੇਖਾ ਹੁੰਦਾ ਹੈ ਉਹਨਾਂ ਦੇ ਮੁਤਲਕ ਆਖਿਆ ਹੈ ਕਿ ਉਹ ਕੀ ਕਰਦੇ ਰਹੇ ਕਿਵੇਂ ਉਹਨਾਂ ਨੇ ਜ਼ਿੰਦਗੀ ਆਪਣੀ ਇਸ ਤਰ੍ਹਾਂ ਅਜਾਈ ਕੀ ਨਹੀਂ ਕੀਤੀ ਆਪਣੀ ਆਤਮਕ ਗ੍ਰੋਥ ਆਪਣੀ ਆਤਮਾ ਦੇ ਨਾਲ ਪ੍ਰਮਾਤਮਾ ਨਾਲ ਸੰਬੰਧ ਨਹੀਂ ਪਾਇਆ ਸਰੀਰ ਅਤੇ ਮਨ ਦੇ ਵਿੱਚ ਹੀ ਫਸੇ ਰਹੇ ਜਾਗਤ ਸੋਇਆ ਜਨਮ ਗਵਾਇਆ ਉਹਨਾਂ ਨੇ ਆਪਣਾ ਜਨਮ ਗਵਾ ਲਿਆ ਤੇ ਕੀਤਾ ਕਿ ਮਾਲ ਧਨ ਜੋੜਿਆ ਸਾਰੀ ਉਮਰ ਉਹ ਮਾਲ ਧਨ ਜੋੜਦੇ ਰਹੇ ਅਖੀਰ ਚ ਕੀ ਹੋਇਆ ਪਿਆ ਪਰਾਇਆ ਉਹ ਪਰਾਇਆ ਹੋ ਗਿਆ ਉਹਨਾਂ ਦਾ ਆਪਣਾ ਰਹਿ ਨਹੀਂ ਗਿਆ ਉਹਨਾਂ ਨੂੰ ਹੁਣ ਕੋਈ ਹੋਰ ਵਰਤਣਗੇ ਜੋ ਉਹ ਸਾਰੀ ਉਮਰ ਮਿਹਨਤ ਮੁਸ਼ਕਤ ਦੇ ਨਾਲ ਮਾਲ ਧਨ ਜੋੜਦੇ ਰਹੇ ਉਹ ਕਹਿੰਦੇ ਅਖੀਰ ਚ ਪਰਾਇਆ ਹੋ ਗਿਆ ਉਹਨਾਂ ਦਾ ਆਪਣਾ ਨਾ ਰਿਹਾ ਮਾਲ ਧਨ ਜੋੜਿਆ ਪਿਆ ਪਰਾਇਆ ਅਖੀਰ ਦੇ ਵਿੱਚ ਕਬੀਰ ਸਾਹਿਬ ਜੀ ਦੇ ਆਹ ਵਚਨ ਬਹੁਤ ਸੁਨਹਿਰੀ ਹਨ ਸਾਨੂੰ ਹਰੇਕ ਨੂੰ ਆਪਣੇ ਹਿਰਦੇ ਦੇ ਵਿੱਚ ਇਹ ਵਸਾ ਲੈਣੇ ਚਾਹੀਦੇ ਹਨ ਕਹਿੰਦੇ ਹਨ ਕਬੀਰ ਸਾਹਿਬ ਕੌ ਕਬੀਰ ਤੇਈ ਨਰ ਭੂਲੇ ਕਹਿੰਦੇ ਉਹ ਨਰ ਉਹ ਇਨਸਾਨ ਉਹ ਸ਼ਖਸ ਬਹੁਤ ਵੱਡੀ ਭੁੱਲ ਕਰ ਰਹੇ ਹਨ ਚਾਹੇ ਉਹ ਆਪਣੇ ਆਪ ਨੂੰ ਸੋਚਣ ਕਿ ਅਸੀਂ ਕਦੇ ਕੋਈ ਭੁੱਲ ਕੀਤੀ ਹੀ ਨਹੀਂ ਹੈ ਇਹ ਬੰਦੇ ਸੋਚ ਸਕਦੇ ਹਨ ਕਿ ਮੈਂ ਤੇ ਕਦੇ ਕੋਈ ਗਲਤੀ ਕੀਤੀ ਨਹੀਂ ਬੜਾ ਸਾਫ਼ ਸੁਥਰਾ ਕਲੀਨ ਨੇਕ ਜੀਵਨ ਜੀ ਰਿਹਾ ਮੈਂ ਤੇ ਕੋਈ ਗਲਤੀ ਨਹੀਂ ਕਰ ਰਿਹਾ ਲੇਕਿਨ ਕਬੀਰ ਜੀ ਆਖਦੇ ਹਨ ਇੱਕ ਗਲਤੀ ਹੈ ਜੋ ਸਾਰੇ ਹੀ ਕਰ ਰਹੇ ਹਨ ਕਹੋ ਕਬੀਰ ਤੇਈ ਨਰ ਭੁੱਲੇ ਉਹ ਨਰ ਬਹੁਤ ਭੁੱਲੇ ਹੋਏ ਲੋਕ ਹਨ ਭਟਕੇ ਹੋਏ ਲੋਕ ਹਨ ਕੌਣ ਖਸਮ ਵਿਸਾਰ ਖਸਮ ਨੂੰ ਰੱਬ ਨੂੰ ਅਕਾਲ ਪੁਰਖ ਵਾਹਿਗੁਰੂ ਨੂੰ ਗੁਰੂ ਉਪਦੇਸ਼ ਨੂੰ ਭੁਲਾ ਕੇ ਮਾਟੀ ਸੰਗ ਰੂਲੇ ਆ ਜਿਹੜੇ ਪਦਾਰਥ ਮਿੱਟੀ ਦੇ ਬਣੇ ਹੋਏ ਹਨ ਇਹਨਾਂ ਦੇ ਸੰਗ ਦੇ ਵਿੱਚ ਹੀ ਇਹਨਾਂ ਦੀ ਸੰਗਤ ਚ ਹੀ ਉਹ ਹੋਏ ਪਏ ਹਨ ਰੁਲੇ ਪਏ ਹਨ ਇਹ ਹੈ ਇਸ ਸ਼ਬਦ ਦਾ ਜੋ ਅਰਥ ਆਓ ਹੁਣ ਇਸਦੀ ਜੋ ਗਹਿਰੀ ਵਿਚਾਰ ਹੈ ਜੋ ਦਾਸ ਨੇ ਕੱਲ ਅਰਜ਼ ਕੀਤੀ ਸੀ ਹੁਣ ਆਪ ਜੀ ਦੀ ਸੇਵਾ ਦੇ ਵਿੱਚ ਮੈਂ ਉਸਨੂੰ ਅਰਜ਼ ਕਰਾਂਗਾ ਇੱਕ ਦਫ਼ਾ ਪ੍ਰੇਮ ਨਾਲ ਸਾਰੀ ਸੰਗਤ ਇਹ ਜੋ ਕਬੀਰ ਸਾਹਿਬ ਆਖਦੇ ਹਨ ਕਿਆ ਤੈਂ ਖੱਟਿਆ ਕਹਾਂ ਗਵਾਇਆ ਆਓ ਇਸ ਨੂੰ ਆਪ ਜੀ ਨੂੰ ਇੱਕ ਢੰਗ ਅਰਜ਼ ਕਰਾਂ ਉਸ ਤਰ੍ਹਾਂ ਗਾਇਓ ਗਾਇਓ ਔਰ ਆਪਣੇ ਆਪ ਨੂੰ ਕੁਸਚਨ ਕਰਿਓ ਆਪਣੇ ਸੈਲਫ ਨੂੰ ਕੁਸਚਨ ਕਰਿਓ ਆਪਣੀ ਲਾਈਫ ਨੂੰ ਕੁਸਚਨ ਕਰਿਓ ਕਿ ਵੀ ਆਪਣੇ ਆਪ ਨੂੰ ਪੁੱਛਿਓ ਕਿ ਮੈਂ ਕੀ ਖੱਟਿਆ ਹੈ ਔਰ ਮੈਂ ਕੀ ਗਵਾਇਆ ਹੈ ਪ੍ਰੇਮ

ਕੱਲ ਦਾਸ ਨੇ ਅਰਜ਼ ਕੀਤੀ ਸੀ ਕਿ ਸਾਨੂੰ ਜ਼ਿੰਦਗੀ 'ਚ ਦੋ ਚੀਜ਼ਾਂ ਜੋ ਹਨ ਉਹਨਾਂ ਦੇ ਪ੍ਰਤੀ ਅਸੀਂ ਅਵੇਅਰ ਨਹੀਂ। ਇੱਕ ਜ਼ਿੰਦਗੀ ਦੇ ਆਰਾਮ ਰੌਲੇ ਦੇ ਵਿੱਚ, ਜ਼ਿੰਦਗੀ ਦੀ ਰਸ਼ ਰਸ਼ ਦੇ ਵਿੱਚ, ਜ਼ਿੰਦਗੀ ਦੀ ਜੋ ਇੱਕ ਬਹੁਤ ਹੀ ਰੈਟ ਰੇਸ ਹੈ ਉਸ ਦੇ ਵਿੱਚ ਸਾਨੂੰ ਮਰਨਾ ਭੁੱਲ ਜਾਂਦਾ ਹੈ। ਅਸੀਂ ਮਰਨਾ ਵੀ ਹੈ, ਅਸੀਂ ਇਸ ਤਰ੍ਹਾਂ ਆਪਣੇ ਆਪ ਨੂੰ ਲਾਈਫ 'ਚ ਇੰਗੇਜ ਕਰਦੇ ਹਾਂ, ਅਕੂਪਾਈ ਕਰਦੇ ਹਾਂ, ਜਿਸ ਤਰ੍ਹਾਂ ਕਿ ਅਸੀਂ ਫਾਰ ਐਵਰ ਐਂਡ ਐਵਰ ਇੱਥੇ ਬੈਠੇ ਰਹਾਂਗੇ ਔਰ ਮਰਨਾ ਸਾਨੂੰ ਭੁੱਲ ਜਾਂਦਾ ਹੈ। ਇਹ ਭੁੱਲ ਜਾਂਦਾ ਹੈ ਕਿ ਇਹ ਜੋ ਲਾਈਫ ਹੈ ਬਹੁਤ ਹੀ ਇੱਕ ਮੂਮੈਂਟ ਦੀ ਤਰ੍ਹਾਂ ਹੈ, ਸੁਪਨੇ ਦੀ ਤਰ੍ਹਾਂ ਹੈ। ਇਸ ਚੀਜ਼ ਦਾ ਅਹਿਸਾਸ ਨਹੀਂ ਸਾਨੂੰ ਹੁੰਦਾ, ਜਿਸ ਕਰਕੇ ਅਸੀਂ ਇਸ ਦੇ ਵਿੱਚ ਖਚਿਤ ਹੋ ਜਾਂਦੇ ਹਾਂ। ਆਮ ਬੰਦੇ ਨੂੰ ਇਸ ਗੱਲ ਦਾ ਕੋਈ ਵੀ ਫਿਕਰ ਨਹੀਂ ਹੈ ਕਿ ਮੇਰਾ ਇਸ ਜੀਵਨ ਤੋਂ ਬਾਅਦ ਦੇ ਵਿੱਚ ਵੀ ਕੋਈ ਜੀਵਨ ਹੈ। ਮੇਰੀ ਇਸ ਸਰੀਰ ਦੀ ਮੌਤ ਤੋਂ ਬਾਅਦ ਵੀ ਕੋਈ ਗਤੀ ਹੈ, ਇਸ ਸਰੀਰ ਦੇ ਖਤਮ ਹੋਣ ਤੋਂ ਬਾਅਦ ਮੇਰਾ ਕੀ ਬਣੇਗਾ, ਮੈਂ ਕਿੱਥੇ ਹੋਵਾਂਗਾ, ਕਿਵੇਂ ਹੋਵਾਂਗਾ, ਉਸ ਏਰੀਏ ਦੀ ਸਾਨੂੰ ਬਿਲਕੁਲ ਵਾਕਫੀਤ ਨਹੀਂ, ਬਿਲਕੁਲ ਵਾਕਫੀਤ ਨਹੀਂ, ਕਿਉਂਕਿ ਉਹ ਫਿਜ਼ੀਕਲ ਪਲੇਨ ਦੀ ਗੱਲ ਨਹੀਂ ਹੈ, ਨਾਨ ਫਿਜ਼ੀਕਲ ਪਲੇਨ ਦੀ ਗੱਲ ਹੈ। ਪਰ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਵਿੱਚੋਂ ਇਹ ਲੱਭਿਆ ਹੈ, ਇਹ ਪਤਾ ਚੱਲਦਾ ਹੈ ਕਿ ਗੁਰੂ ਮਹਾਰਾਜ ਜੀ ਦੇ ਕੰਸਰਨ ਸਿਰਫ ਸਾਡੇ ਇਸ ਸਰੀਰਕ ਜੀਵਨ ਤੱਕ ਹੀ ਨਹੀਂ ਹਨ। ਗੁਰੂ ਮਹਾਰਾਜ ਜੀ ਦੇ ਕੰਸਰਨ, ਗੁਰੂ ਮਹਾਰਾਜ ਜੀ ਦਾ ਜੋ ਧਿਆਨ ਉਸ ਜੀਵਨ ਦੇ ਵੱਲ ਵੀ ਹੈ ਜਦੋਂ ਕਿ ਅਸੀਂ ਹੋਵਾਂਗੇ ਤੇ ਸਹੀ ਪਰ ਸਾਡੇ ਪਾਸ ਸਰੀਰ ਨਹੀਂ ਹੋਏਗਾ। ਅਸੀਂ ਹੋਵਾਂਗੇ ਲੇਕਿਨ ਸਰੀਰ ਨਹੀਂ ਹੋਏਗਾ। ਗੁਰੂ ਮਹਾਰਾਜ ਜੀ ਦੇ ਕੰਸਰਨ ਉਸ ਨਾਨ ਫਿਜ਼ੀਕਲ ਪਲੇਨ ਤੇ ਜੋ ਲਾਈਫ ਦੀ ਐਗਜ਼ਿਸਟੈਂਸ ਹੈ ਉਸ ਦੇ ਵਾਸਤੇ ਵੀ ਹੈ, ਸਿਰਫ ਸਰੀਰਕ ਸੰਬੰਧ ਤੱਕ ਹੀ ਗੱਲ ਨਹੀਂ। ਉਸ ਦੇ ਵਾਸਤੇ ਗੁਰੂ ਬਾਬਾ ਜੀ ਆਖਦੇ ਹਨ ਕਿ ਐ ਇਨਸਾਨ, ਇਹ ਸਮਝਾਉਂਦੇ ਹਨ ਕਿ ਜ਼ਿੰਦਗੀ ਇਸ ਤਰ੍ਹਾਂ ਜੀ ਕਿ ਇਹ ਗੱਲ ਤੇਰੇ ਹਮੇਸ਼ਾ ਸਾਹਮਣੇ ਰਹੇ ਕਿ ਜਿਵੇਂ ਤੂੰ ਇੱਥੇ ਸੁਖੀ ਹੈ ਇਵੇਂ ਤੂੰ ਅਗਾਂਹ ਵੀ ਸੁਖੀ ਰਹੇ। ਉਹ ਕੀ ਫਾਇਦਾ ਹੋਇਆ ਕਿ ਇੱਥੇ ਤੂੰ ਸੁਖੀ ਹੋਏ ਔਰ ਅਗਾਂਹ ਜਾ ਕੇ ਤੂੰ ਅੱਤ ਮੁਸ਼ਕਲ ਦੇ ਵਿੱਚ ਪੈ ਜਾਏ, ਅੱਤ ਮੁਸ਼ਕਲ ਦੇ ਵਿੱਚ ਪੈ ਜਾਏ, ਉਹਦਾ ਫਿਰ ਕੀ ਫਾਇਦਾ ਹੋਇਆ। ਔਰ ਉਹ ਮੁਸ਼ਕਲ ਨੂੰ ਜਦੋਂ ਬਿਆਨ ਕੀਤਾ ਤੇ ਇਸ ਤਰ੍ਹਾਂ ਕੀਤਾ ਹੈ ਕਿ ਉਹ ਸਭ ਤੋਂ ਸੁਣੀ ਨਹੀਂ ਜਾਂਦੀ, ਸਹਾਰੀ ਨਹੀਂ ਜਾਂਦੀ। ਕਹਿੰਦੇ ਹਨ ਜੇ ਮਾਰਗ ਇਹ ਜਾਤ ਅਕੇਲਾ, ਇੱਥੇ ਅਸੀਂ ਇਕੱਲੇ ਰਹਿਣਾ ਗਿੱਜੇ ਨਹੀਂ ਹੈ, ਇੱਥੇ ਅਸੀਂ ਇਕੱਲੇ ਨਹੀਂ ਰਹਿ ਸਕਦੇ, ਬੜੀ ਭਾਰੀ ਸਮੱਸਿਆ ਹੈ। ਪਰ ਕੋਈ ਬਹੁਤ ਦੇਰ ਦੀ ਗੱਲ ਥੋੜੋ ਹੈ, ਬਹੁਤ ਦੇਰ ਥੋੜੀ ਲੱਗਣੀ ਹੈ ਸਾਲ ਮੁਕਦਿਆਂ ਨੂੰ, ਅਸੀਂ ਅਨੰਤ ਕਾਲ ਲਈ ਬਿਲਕੁਲ ਇਕੱਲੇ ਹੋ ਜਾਵਾਂਗੇ। ਕਹਿੰਦੇ ਉਦੋਂ ਤੇਰੇ ਨਾਲ ਕੌਣ ਹੋਏਗਾ, ਉਦੋਂ ਦੀ ਤੇਰੀ ਤਿਆਰੀ ਕੀ ਹੈ, ਉਦੋਂ ਦੀ ਤੇਰੀ ਕੰਪਨੀ ਕੀ ਹੈ, ਉਸਦੀ ਤੈਨੂੰ ਚਿੰਤਾ ਹੈ ਜਾਂ ਨਹੀਂ। ਜੇ ਤੇਰੇ ਪੱਲੇ ਨਾਮ ਨਹੀਂ ਹੈ, ਨਾਮ ਅੰਦਰ ਵਸਿਆ ਹੋਇਆ ਨਹੀਂ ਹੈ, ਨਾਮ ਤੇਰੀ ਸੁਰਤੀ 'ਚ ਨਹੀਂ ਹੈ, ਨਾਮ ਹੀ ਤੇਰਾ ਜੀਵਨ ਨਹੀਂ ਬਣ ਗਿਆ, ਤੂੰ ਇਤਨੀ ਕਮਾਈ ਨਹੀਂ ਕੀਤੀ, ਤਾਂ ਫਿਰ ਤੂੰ ਬਿਲਕੁਲ ਇਕੱਲਾ ਹੋਏਗਾ, ਤੇਰਾ ਕੋਈ ਸਹਾਰਾ ਨਹੀਂ ਹੋਏਗਾ, ਕੋਈ ਬਚਾਉਣ ਵਾਲਾ ਨਹੀਂ ਹੋਏਗਾ, ਕੋਈ ਤੇਰੀ ਕੂਕ ਪੁਕਾਰ ਸੁਣਨ ਵਾਲਾ ਨਹੀਂ ਹੋਏਗਾ, ਕੋਈ ਤੈਨੂੰ ਛੁਡਾਉਣ ਵਾਲਾ ਨਹੀਂ ਹੋਏਗਾ। ਜੇ ਮਾਰਗ ਇਹ ਜਾਤ ਅਕੇਲਾ, ਤੈ ਹਰ ਨਾਮ ਸੰਗ ਹੋਤ ਸੁਹੇਲਾ, ਸਿਰਫ ਨਾਮ ਹੀ ਹੈ। ਜੈ ਮਹਾ ਭਿਆਨ ਤਪਤ ਬਹੁ ਕਾਮ, ਜਿਸ ਰਸਤੇ ਵਿੱਚ ਦੀ ਤੇਰੀ ਰੂਹ ਨੇ ਗੁਜ਼ਰਨਾ ਹੈ, ਕਹਿੰਦੇ ਉਹ ਮਹਾਨ ਭਿਆਨ ਭਿਆਨਕ ਹੈ, ਡਰਾਉਣੀ ਹੈ, ਤਪਤ ਬਹੁ ਕਾਮ ਅਤੇ ਅਤਿ ਤਪਸ਼ ਹੈ ਉਸ ਰਸਤੇ ਦੇ ਉੱਤੇ। ਕਹਿੰਦੇ ਉੱਥੇ ਫਿਰ ਉਸ ਗਰਮੀ ਨੂੰ ਕਿਵੇਂ ਸਹਾਰੇਗਾ, ਇੱਥੇ ਦੀ ਥੋੜੀ ਜਿਹੀ ਗਰਮੀ ਸਾਤੋਂ ਸਹਾਰੀ ਨਹੀਂ ਜਾਂਦੀ, ਏਅਰ ਕੰਡੀਸ਼ਨ ਤੋਂ ਬਿਨਾਂ ਸਾਡਾ ਬੁਰਾ ਹਾਲ ਹੋ ਜਾਂਦਾ ਹੈ, ਉਸ ਗਰਮੀ ਨੂੰ ਕਿਵੇਂ ਸਹਾਰੇ।
ਇੱਥੇ ਸੁਖੀ ਰਹਿ ਕੇ ਕੀ ਬਣਾਇਆ ਜੇ ਅਗਾਂ ਅੱਤ ਦੇ ਦੁੱਖ ਦੇ ਵਿੱਚ ਪੈ ਗਿਆ। ਗੁਰੂ ਮਹਾਰਾਜ ਸਾਨੂੰ ਜੀਵਨ ਇਸ ਤਰ੍ਹਾਂ ਜੀਣ ਦੀ ਜਾਂਚ ਦੇ ਰਹੇ ਹਨ ਕਿ ਇਸ ਤਰ੍ਹਾਂ ਜੀਵਨ ਜੀਓ ਕਿ ਇੱਥੇ ਦੇ ਸੁੱਖ ਦੇ ਨਾਲ ਨਾਲ ਆਪਣੇ ਅੱਗੇ ਦੇ ਸੁੱਖ ਦਾ ਇੰਤਜ਼ਾਮ ਵੀ ਜੋ ਹੈ ਉਹ ਕਰਦੇ ਰਹੋ। ਜੇ ਅੱਗੇ ਦਾ ਇੰਤਜ਼ਾਮ ਨਾ ਹੋਇਆ ਤਾਂ ਤੁਹਾਡਾ ਹਸ਼ਰ ਜੋ ਹੈ ਉਹ ਬਹੁਤ ਹੀ ਜ਼ਿਆਦਾ ਬੁਰਾ ਹੋਣਾ। ਆਓ ਹੁਣ ਗੁਰਬਾਣੀ ਦਾ ਪ੍ਰਮਾਣ ਸੁਣਾਵਾਂ ਆਪ ਜੀ ਨੂੰ ਕਿ ਬਾਣੀ ਕੀ ਆਖਦੀ, ਕਿਉਂਕਿ ਸਾਰੀਆਂ ਵਿਚਾਰਾਂ ਬਾਣੀ ਚੋਂ ਹਨ। ਬਾਣੀ ਸਾਡੀ ਗੁਰਦੇਵ ਹੈ, ਬਾਣੀ ਸਾਡੇ ਗੁਰੂ ਮਹਾਰਾਜ ਜੀ ਹਨ। ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਗੁਰੂ ਸਮਝਦੇ ਹਾਂ, ਗੁਰੂ ਮੰਨਦੇ ਹਾਂ ਔਰ ਮੱਥਾ ਟੇਕਦੇ ਹਾਂ, ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਇਹ ਸਭ ਕੁਝ ਲਿਖਿਆ ਹੋਇਆ ਹੈ। ਹੁਣ ਸੁਣੋ ਪਿਆਰ ਦੇ ਨਾਲ ਪਹਿਲਾਂ ਪ੍ਰਮਾਣ, ਫਿਰ ਉਸਦੇ ਅਰਥ ਕੀਤੇ ਜਾਣਗੇ।

તેને પછતાવા હિ પછતાવા કિયા. ઓર ઉસ પછતાવે ચ બનના કુછ નહીં, સિર્ફ રોણા હિ રોણા હૈ રૂને પછતાવે દે વિચ. ઇસ શ્લોક ચ ઇસ શબ્દ ચ મહારાજી ને એ આખ્યા હૈ, જમ માર્ગ પંથ ના સૂજઈ. ਕਹਿੰਦੇ ਸਰੀਰ ਚੋਂ ਜਦੋਂ ਰੂਹ ਨੇ ਨਿਕਲਣਾ ਹੈ, ਜਮਾਂ ਦੇ ਵਸ ਦੇ ਵਿੱਚ ਇਸਨੇ ਹੋਣਾ ਹੈ, ਔਰ ਜਿਸ ਰਸਤੇ ਦੇ ਉੱਤੇ ਇਸ ਨੂੰ ਲਿਜਾਇਆ ਜਾਣਾ ਹੈ, ਉਸ ਰਸਤੇ ਦੇ ਉੱਤੇ ਇਸ ਨੂੰ ਕੁਛ ਵੀ ਇਸਦੇ ਨਾ ਅਕਲ ਨੇ ਕੰਮ ਕਰਨਾ, ਨਾ ਦਿਮਾਗ ਨੇ ਕੰਮ ਕਰਨਾ, ਨਾ ਇਸਦੀ ਵਿਦਿਆ ਨੇ ਕੰਮ ਕਰਨਾ, ਨਾ ਇਸਦੀ ਸਿਆਣਪ ਨੇ ਕੰਮ ਕਰਨਾ ਹੈ. ਇਸ ਨੂੰ ਕੁਛ ਵੀ ਸੁਝਣਾ ਨਹੀਂ ਹੈ ਵੀ ਹੁਣ ਮੈਂ ਕੀ ਕਰਾਂ, ਕਿੱਥੇ ਫਸ ਗਿਆ, ਕਿਸ ਨੂੰ ਪੁਕਾਰਾਂ. ਜਮ ਮਾਰਗ ਪੰਥ ਨਾ ਸੁਝੇ, ਉਸ ਪੰਥ ਤੇ ਫਿਰ ਕੁਛ ਨਹੀਂ ਸੁਝਣਾ. ਨਹੀਂ ਤੇ ਇਨਸਾਨ ਕੋਸ਼ਿਸ਼ ਤੇ ਕਰਦਾ ਹੀ ਹੈ ਨਾ ਕੁਛ, ਉੱਥੇ ਕੁਛ ਨਹੀਂ ਸੁਝਣਾ, ਇਹ ਟੋਟਲੀ ਹੈਲਪਲੈਸ ਹੋਣਾ ਹੈ. ਇੰਡੀਵਿਜੁਅਲ ਜੋ ਹੁਣ ਹੈ, ਇਤਨਾ ਹੀ ਇੰਡੀਵਿਜੁਅਲ ਰਹੇਗਾ. ਤਮਾਮ ਚੀਜ਼ਾਂ ਨੂੰ ਐਕਸਪੀਰੀਅੰਸ ਕਰਨ ਵਾਲਾ, ਫੀਲ ਕਰਨ ਵਾਲਾ ਇੰਡੀਵਿਜੁਅਲ ਜ਼ਰੂਰ ਰਹੇਗਾ, ਲੇਕਿਨ ਸਿਰਫ ਬਾਡੀ ਹੀ ਨਹੀਂ ਹੋਏਗੀ. ਸਿਰਫ ਇਤਨਾ ਹੀ ਫਰਕ, ਪੇਨ, ਵਿਛੋੜਾ, ਲੋਸ, ਅਟੈਚਮੈਂਟ, ਸਭ ਕੁਛ ਮਹਿਸੂਸ ਹੋਏਗਾ, ਲੇਕਿਨ ਸਰੀਰ ਨਹੀਂ ਹੋਏਗਾ. ਜਬ ਮਾਰਗ ਪੰਥ ਨਾ ਸੁਝਈ, ਕੁਛ ਵੀ ਸੁਝਣਾ ਨਹੀਂ ਹੈ. ਅੱਗੇ ਚੱਲਦੇ ਹਨ, ਉਹ ਰਾਹ ਅਜਿਹਾ ਹੈ, ਇੱਥੇ ਵਰਗੀਆਂ ਰੌਣਕਾਂ ਨਹੀਂ ਹਨ. ਓਜੜ, ਬਿਲਕੁਲ ਉਜਾੜ, ਅੰਧ, ਫਿਰ ਥਿਕ ਡਾਰਕਨੈਸ ਹੈ. ਗੁਬਾਰੋ ਵਾ, ਗੁਬਾਰ ਹੀ ਗੁਬਾਰ ਹੈ. ਜਬ ਮਾਰਗ ਪੰਥ ਨਾ ਸੁਝਈ, ਓਜੜ ਅੰਧ ਗੁਬਾਰੋ ਵਾ. ਅੱਗੇ ਚੱਲਦੇ, ਨਾ ਜਲ. ਇੰਡੀਵਿਜੁਅਲ ਨੂੰ ਪਾਣੀ ਪੀਣ ਨੂੰ ਦਿਲ ਕਰੇਗਾ, ਪਰ ਕਹਿੰਦੇ ਪਾਣੀ ਨਹੀਂ ਮਿਲਣਾ. ਨਾ ਜਲ, ਲੇਫ ਤੁਲਾਈਆਂ, ਨਾ ਲੇਫ ਤੁਲਾਈਆਂ, ਰਜਾਈਆਂ, ਖੂਬਸੂਰਤ ਬਿਸਤਰੇ, ਇਸਦਾ ਆਰਾਮ ਕਰਨ ਨੂੰ ਦਿਲ ਕਰੇਗਾ, ਲੇਕਿਨ ਇਸ ਨੂੰ ਉਹ ਨਹੀਂ ਮਿਲਣਾ. ਨਾ ਜਲ, ਲੇਫ ਤੁਲਾਈਆਂ, ਨਾ ਭੋਜਨ ਪ੍ਰਕਾਰ ਹੋਗਾ. ਨਾ ਪ੍ਰਕਾਰ ਪ੍ਰਕਾਰ ਦੇ ਤਰ੍ਹਾਂ ਤਰ੍ਹਾਂ ਦੇ ਭੋਜਨ ਮਿਲਣੇ, ਕੁਛ ਨਹੀਂ ਮਿਲਣਾ. ਪਰ ਕਿਉਂਕਿ ਇੰਡੀਵਿਜੁਅਲ ਤੇ ਉਹੀ ਹੈ ਨਾ, ਜਿਸ ਦੀਆਂ ਆਦਤਾਂ ਹਨ, ਅੱਛੇ ਬਿਸਤਰਿਆਂ ਤੇ ਸੌਣ ਦੀਆਂ, ਅੱਛਾ ਖਾਣ ਦੀਆਂ, ਅੱਛਾ ਪਹਿਨਣ ਦੀਆਂ, ਉਹ ਤਮਾਮ ਚੀਜ਼ਾਂ ਦੀ ਅਟੈਚਮੈਂਟ, ਉਹਨਾਂ ਤਮਾਮ ਚੀਜ਼ਾਂ ਦੀ ਇੱਛਾ, ਵਾਸ਼ਨਾ ਇਸ ਦੇ ਅੰਦਰ ਹੋਏਗੀ, ਔਰ ਇਹ ਤੜਪੇਗਾ ਕਿਤਨਾ, ਕਿਉਂਕਿ ਇਸ ਨੂੰ ਉਹ ਪ੍ਰਾਪਤ ਨਹੀਂ ਹੋਏਗਾ. ਨਾ ਜਲ ਲੇਫ ਤੁਲਾਈਆਂ, ਨਾ ਭੋਜਨ ਪ੍ਰਕਾਰੋ ਵਾ. ਭੋਜਨ ਪਾਓ, ਨਾ ਠੰਡਾ ਪਾਣੀ, ਕੁਛ ਨਹੀਂ ਮਿਲੇਗਾ. ਨਾਲ ਪਾਓ ਆਖਿਆ ਹੈ, ਪਾਓ ਕਿ ਸਾਡਾ ਹੁਣ ਕੋਈ ਨਾ ਕੋਈ ਕੇਅਰ ਕਰਦਾ ਹੈ. ਇਸ ਜਗਤ ਦੇ ਵਿੱਚ ਅਸੀਂ ਇੱਕ ਦੂਸਰੇ ਦੀ ਕੇਅਰ ਤੇ ਕਰਦੇ ਹਾਂ ਨਾ, ਕੋਈ ਸਾਨੂੰ ਕੇਅਰ ਕਰਦਾ, ਪਾਣੀ ਦਾ ਗਲਾਸ ਤੇ ਪਕੜਾਉਂਦਾ ਹੈ. ਕਹਿੰਦੇ ਉੱਥੇ ਕੋਈ ਭਾਉ ਕਰਨ ਵਾਲਾ ਨਹੀਂ ਹੈ, ਉਹ ਜਮ ਜਿਹੜੇ ਹਨ ਉਹ ਭਾਉ ਕਰਨ ਵਾਲੇ ਨਹੀਂ ਹਨ, ਕੇਅਰ ਕਰਨ ਵਾਲੇ ਨਹੀਂ ਹਨ, ਉਹਨਾਂ ਦਾ ਕੰਮ ਹੀ ਨਹੀਂ ਹੈ. ਭੋਜਨ, ਨਾ ਭੋਜਨ ਪਾਓ, ਨਾ ਠੰਡਾ ਪਾਣੀ, ਨਾ ਕਾਪੜ ਸ਼ਿੰਗਾਰੋ. ਦਿਲ ਕਰੇਗਾ ਸੁੰਦਰ ਬਣਨ ਨੂੰ, ਸੁੰਦਰ ਸੁੰਦਰ ਕੱਪੜੇ ਪਹਿਨਣ ਨੂੰ, ਸ਼ਿੰਗਾਰ ਕਰਨ, ਜੋ ਕੁਛ ਵੀ ਜ਼ਿੰਦਗੀ ਚ ਕੀਤਾ ਹੈ ਉਦੋਂ ਵੀ ਇੰਡੀਵਿਜੁਅਲ ਦਾ ਉਹ ਹੀ ਕੁਛ ਕਰਨ ਨੂੰ ਦਿਲ ਕਰੇਗਾ. ਜੋ ਕੁਛ ਵੀ ਅਸੀਂ ਕਰਨ ਦੇ ਆਦੀ ਹਾਂ, ਸਰੀਰ ਚੋਂ ਨਿਕਲ ਕੇ ਰੂਹ ਉਹੀ ਕੁਛ ਕਰਨਾ ਚਾਹੇਗੀ. ਪਰ ਕਹਿੰਦੇ ਉਹ ਸ਼ਿੰਗਾਰ ਨਹੀਂ ਮਿਲੇਗਾ. ਭੋਜਨ ਪਾਓ, ਨਾ ਠੰਡਾ ਪਾਣੀ, ਨਾ ਕਾਪੜ ਸ਼ਿੰਗਾਰੋ, ਤੇ ਹਸ਼ਰ ਕੀ ਹੋ ਰਿਹਾ ਹੋਏਗਾ. ਗਲ ਸੰਗਲ ਸਿਰ ਮਾਰੇ ਉਪੋ. ਗਲ ਦੇ ਵਿੱਚ ਉਹਨਾਂ ਜਮਾਂ ਦੇ ਕਹਿੰਦੇ ਸੰਗਲ ਪਏ ਹੋਣਗੇ, ਅਤੇ ਸਿਰ ਦੇ ਉੱਤੇ ਇਸਦੇ ਮਾਰ ਪੈ ਰਹੀ ਹੋਏਗੀ. ਨਾ ਦੀਸੇ ਘਰ ਬਾਰੋ, ਫਿਰ ਇਸਨੂੰ ਦੂਰ ਦੂਰ ਦੂਰ ਦੂਰ ਲਈ ਜਾਂਦੇ ਜਾਣਗੇ. ਅਖੀਰ ਚ ਇਸਨੂੰ ਆਪਣਾ ਘਰ ਬਾਰ ਕੁਛ ਨਹੀਂ ਫਿਰ ਦਿਸੇਗਾ, ਸਭ ਕੁਛ ਦਿਸਣਾ ਬੰਦ ਹੋ ਜਾਏਗਾ. ਇਹ ਕਿੱਥੇ ਖੱਪ ਜਾਏਗਾ ਇਸਦਾ ਕੋਈ ਪਤਾ ਨਹੀਂ ਚੱਲੇਗਾ. ਨਾ ਦੀਸੇ ਘਰ ਬਾਰੋ, ਉਦੋਂ ਇਸਦੇ ਚਿੱਤ ਵਿੱਚ ਇਤਨਾ ਪਛਤਾਵਾ ਆਏਗਾ ਕਿ ਕਾਸ਼ ਮੈਂ ਇਸ ਹਾਲਤ ਚ ਪੈਣ ਤੋਂ ਬਚ ਜਾਂਦਾ, ਅਗਰ ਮੈਨੂੰ ਪਤਾ ਹੁੰਦਾ. ਮਹਾਰਾਜ ਜੀ ਆਖਦੇ ਹਨ, ਅਗਰ ਹੁਣ ਤੂੰ ਸੋਚੇ
कि तू कोई पुन कर लवे, नाम जप लवे, पाठ कर लवे, कोई धर्म कर लवे, तो ओदा कोई फल मिलना है। कहते हुण तू कुछ भी बीज नहीं सकता, कुछ भी उगा नहीं सकता, कोई फल नहीं प्राप्त कर सकता। किबके राहे, जदों रूह एक दफा उस राह ते पै गई, कहते जमण नाही फिर कुछ भी जमाया नहीं जा सकता, द्रोह नहीं किया जा सकता। फिर की है, पछताने सिर पारो, फिर अत्यंत किस्म दा सिर उत्ते पछतावे दा पार ही पार है, पार ही पार है, पार ही पार है। इबके राहे जमण नाही पछताने सिर पारो, ऐ साडी गुरमत है, ऐ गुरु बाबा जी दी बाणी दी तालीम है, जिसनू सिख ने अपने सामने रख के जीना है, अकॉर्डिंगली इस दे हिसाब दे नाल अपनी जिंदगी गुजारनी है, चलानी है, कि वो अपना लोक भी और अपना परलोक भी सवारे। इस दे वास्ते सानू एक इतने इस करके मैं कर रहा हाँ कि साड़ी एक जो आत्मक जीवन दी जो ग्रोथ है वो बहुत ही मध्यम जी लगती है, और उस दे विच बड़ी भारी जोल्ट की जरूरत है, ताकि असी समझिए कि जीवन का साड़ा मकसद की है, नहीं ऐसी कर दे कि उस दे कंसीक्वेंसेस की हन। गुरु महाराज जी नूं इस गल दी चिंता है, कंसर्न है गुरु महाराज जी नूं, महाराज जी नूं जिथे साडे एथे शरीरक जीवन दी भी चिंता है, महाराज जी नूं साडे शरीर तो रहत जीवन दी भी चिंता है कि उत्थे भी इन्हां दा बुरा हाल ना होवे। आओ एक दफा सारे प्रेम नाल इस पंक्ति नूं

ਅੱਜ ਅਸੀਂ ਸਰੀਰ ਤੋਂ ਬਾਅਦ ਦੀ ਜੋ ਅਵਸਥਾ ਹੈ ਉਸਦੇ ਮੁਤਲਕ ਸੁਣ ਰਹੇ ਹਾਂ। ਇੱਕ ਪ੍ਰਮਾਣ ਸੁਣਾਇਆ ਹੈ, ਕੁਛ ਇੱਕ ਪੰਕਤੀਆਂ ਹੋਰ ਸੁਣੋ। ਮਹਾਰਾਜ ਜੀ ਆਖਦੇ ਹਨ, ਇੱਥੇ ਤੁਸੀਂ ਆਪਣੇ ਭੈਣਾਂ ਭਰਾਵਾਂ ਦੇ ਨਾਲ ਕਿਤਨੇ ਇਨਵੋਲਵਡ ਹੋ। ਥੋੜੀ ਸਮਝਣ ਵਾਲੀ ਗੱਲ ਹੈ, ਕਿਤਨੇ ਅਟੈਚਡ ਹੋ, ਕਿਤਨੇ ਕੰਸਰਨਡ ਹੋ, ਪਰ ਇਹ ਭੈਣ ਭਰਾ ਤੁਹਾਡੇ ਨਾਲ ਕਿੱਥੋਂ ਤੱਕ ਜਾਣਗੇ।

ਘੋਰ ਅੰਧਾਰ ਜਦੋਂ ਆਖਦੇ ਹਨ ਤੇ ਪਤਾ ਨੀ ਕਿਤਨਾ ਘੁੱਪ ਹਨੇਰਾ ਹੋਏਗਾ। ਰੂਹ ਨੂੰ ਅਜਿਹੇ ਇੱਕ ਸਫ਼ਰ ਚੋਂ ਦੀ ਗੁਜ਼ਰਨਾ ਪੈਂਦਾ ਹੈ ਕਿ ਜਿੱਥੇ ਜੰਪੁਰੀ ਦੇ ਵਿੱਚ ਘੋਰ ਅੰਧਾਰ ਗੁੱਪ ਅੰਧੇਰਾ ਹੀ ਅੰਧੇਰਾ ਹੈ, ਨਾ ਤਿੱਥੇ ਭੈਣ ਨਾ ਭਾਈ। ਕਹਿੰਦੇ ਉੱਥੇ ਕੋਈ ਤੁਹਾਡੀ ਨਾ ਭੈਣ ਨਾ ਤੁਹਾਡਾ ਕੋਈ ਭਰਾ ਨਾ ਤੁਹਾਡਾ ਕੋਈ ਆਪਣਾ ਤੁਹਾਨੂੰ ਨਜ਼ਰ ਆਏਗਾ, ਤੁਸੀਂ ਬਿਲਕੁਲ ਇਕੱਲੇ ਹੋ। ਜੰਪੁਰ ਘੋਰ ਅੰਧਾਰ ਨਾ ਤਿੱਥੇ ਭੈਣ ਨਾ ਭਾਈ। ਔਰ ਉੱਥੇ ਜਾ ਕੇ ਕਹਿੰਦੇ ਤੁਹਾਡੀ ਰੂਹ ਇਤਨੀਆਂ ਫੂਕਾਂ ਮਾਰੇਗੀ, ਇਤਨੀਆਂ ਚੀਕਾਂ ਮਾਰੇਗੀ, ਇਤਨਾ ਚਿਲਾਏਗੀ, ਲੇਕਿਨ ਉਸ ਚੀਖ ਪੁਕਾਰ ਨੂੰ ਕਿਸੇ ਨੇ ਸੁਣਨਾ ਨਹੀਂ। ਔਰ ਉਹ ਚੀਖ ਪੁਕਾਰ ਸਦੀਆਂ ਸਦੀਆਂ ਤੱਕ ਉਚਲਦੀ ਰਹੇਗੀ, ਉਸਨੂੰ ਕੋਈ ਨਹੀਂ ਸੁਣੇਗਾ, ਕਿਉਂਕਿ ਮਹਾਰਾਜ ਜੀ ਨੇ ਬਾਣੀ ਇੰਝ ਹੀ ਆਖਿਆ ਹੈ।

ਸਹਾਰਾ ਨਹੀਂ ਹੁੰਦਾ। ਹੋਰ ਆਖਦੇ ਹਨ, ਕਹਿੰਦੇ ਹਨ ਉੱਥੇ ਹੱਥ ਨਾ ਆਪਣੇ, ਇੱਥੋਂ ਬੈਠੇ ਦਾ ਇੱਧਰ ਲਿਆਂ ਦਾ ਉੱਥੇ ਕੋਈ ਹੱਥ ਨਹੀਂ ਅਪੜਦਾ, ਇਹ ਕੁਛ ਕਰ ਸਕਣ। ਇੱਥੋਂ ਕਿਸੇ ਦਾ ਹੱਥ ਨਹੀਂ ਅਪੜਦਾ ਕੋਈ ਬਚਾ ਸਕੇ,

ਤੇ ਜਿਹੜਾ ਉੱਥੇ ਕੂਕਾਂ ਮਾਰ ਰਿਹਾ, ਪੁਕਾਰ ਰਿਹਾ, ਤੜਫ ਰਿਹਾ ਹੈ, ਉਸ ਦੀ ਪੁਕਾਰ ਇੱਥੇ ਕਿਸੇ ਨੂੰ ਸੁਣ ਨਹੀਂ ਰਹੀ। ਤੁਹਾਨੂੰ ਪਤਾ ਹੀ ਨਹੀਂ ਉਸਦੇ ਨਾਲ ਕੀ ਗੁਜ਼ਰ ਰਹੀ ਹੈ, ਕੀ ਵਾਪਰ ਰਹੀ ਹੈ। ਉੱਥੇ ਹੱਥ ਨਾ ਪੜੇ, ਕੂਕ ਨਾ ਸੁਣੇ ਪੁਕਾਰ। ਫਿਰ ਅਖੀਰ ਦੇ ਵਿੱਚ ਮਹਾਰਾਜ ਜੀ ਗੱਲ ਕਰਦੇ ਹਨ, ਇੱਕ ਹੀ ਚੀਜ਼ ਹੈ ਬਚਾਉਣ ਵਾਲੀ, ਇੱਕ ਹੀ ਜ਼ਰੀਆ ਹੈ ਬਚਣ ਦਾ, ਇੱਕ ਹੀ ਸ਼ਕਤੀ ਹੈ ਜੋ ਬਚਾ ਸਕਦੀ ਹੈ, ਉਹ ਸੁਣੋ। ਕਹਿੰਦੇ ਹਨ

ਕਹਿੰਦੇ ਉਸ ਨੋਨ ਫਿਜ਼ੀਕਲ ਪਲੇਨ ਦੇ ਉੱਤੇ ਵੀ ਜੋ ਨਿਰਗੁਣ ਸਰੂਪ ਦੇ ਵਿੱਚ ਗੁਰੂ ਦੀ ਹਸਤੀ ਹੈ ਉਸ ਨੂੰ ਨਜ਼ਰ ਆਉਂਦਾ ਹੈ ਕਿ ਇਹ ਕਿੱਥੇ ਉੱਥੇ ਸਤਿਗੁਰ ਵੇਲੀ ਹੋਵੇ। ਕਹਿੰਦੇ ਜਿਸ ਦਾ ਸਤਿਗੁਰੂ ਹੈ, ਜਿਸਨੇ ਇਸ ਜਨਮ ਦੇ ਵਿੱਚ ਆਪਣੇ ਆਪ ਨੂੰ ਹੈਂਡ ਓਵਰ ਕਰ ਦਿੱਤਾ ਹੈ ਸਤਿਗੁਰੂ ਨੂੰ ਕਿ ਇਹ ਮੇਰੇ ਗੁਰੂਦੇਵ, ਮੇਰੇ ਸਰੀਰ ਦੇ ਵੀ ਮਾਲਕ ਆਪ ਹੋ, ਮੇਰੀ ਆਤਮਾ ਦੇ ਵੀ ਮਾਲਕ ਆਪ ਹੋ, ਮੇਰੀ ਰੂਹ ਵੀ ਆਪ ਜੀ ਦੀ ਹੈ, ਮੇਰਾ ਸਰੀਰ ਵੀ ਆਪ ਜੀ ਦਾ ਹੈ, ਇਹ ਆਪ ਜੀ ਜਾਣੋ ਕਿਵੇਂ ਇਸ ਨੂੰ ਬਚਾਉਣਾ ਹੈ। ਮੈਂ ਆਪ ਜੀ ਦੇ ਹੱਥਾਂ ਦੇ ਵਿੱਚ ਆਪਣੇ ਆਪ ਨੂੰ ਸੌਂਪਦਾ ਹਾਂ, ਇੱਥੇ ਵੀ ਮੇਰੇ ਸਹਾਈ ਆਪ ਹੀ ਹੋਵੋ ਔਰ ਅਗਾਂਹ ਵੀ ਮੇਰੇ ਸਹਾਈ ਆਪ ਹੀ ਹੋਵੋ। ਮਹਾਰਾਜ ਜੀ ਕਹਿੰਦੇ ਹਨ ਜਿਸਨੇ ਆਪਣਾ ਸੰਬੰਧ, ਆਪਣਾ ਨਾਤਾ, ਆਪਣਾ ਰਿਲੇਸ਼ਨ ਪੂਰਨ ਗੁਰੂ ਦੇ ਨਾਲ ਵਾਈਲ ਅਲਾਈਵ ਜਿੰਦੇ ਜੀ ਹੀ ਗੰਢ ਲਿਆ, ਕਾਇਮ ਕਰ ਲਿਆ ਤੇ ਆਪਣੇ ਆਪ ਨੂੰ ਗੁਰੂ ਦੇ ਹੱਥਾਂ ਦੇ ਵਿੱਚ ਹੈਂਡ ਓਵਰ ਕਰ ਦਿੱਤਾ, ਉਸ ਨੂੰ ਅਵਸ਼ ਜਾ ਕੇ ਕਹਿੰਦੇ ਗੁਰੂ ਹੈ ਉਥੋਂ ਛੁਡਾ ਲਏ। ਉਥੇ ਸਤਿਗੁਰ ਵੇਲੀ ਹੋਵੇ, ਕੱਢ ਲੈ ਅੰਤੀ ਵਾਰ। ਕਹਿੰਦੇ ਜਿਹੜਾ ਗੁਰੂ ਹੈ, ਗੁਰੂ ਉਸਨੂੰ ਉਸ ਪਾਸੇ ਜਾਣੇ ਨਹੀਂ ਰਹੇ, ਗੁਰੂ ਉਸਨੂੰ ਬਚਾ ਲਏਗਾ, ਹੋਰ ਕੋਈ ਵੀ ਚਾਰਾ ਨਹੀਂ ਹੈ। ਸੋ ਜਿਨ੍ਹਾਂ ਦੇ ਪਾਸ ਜੀਵਨ ਦੇ ਵਿੱਚ, ਦਿਲ ਦੇ ਵਿੱਚ, ਹਿਰਦੇ ਚ, ਮਨ ਚ, ਆਤਮਾ ਚ, ਖਿਆਲਾਂ ਚ ਗੁਰੂ ਨਹੀਂ ਵਸਿਆ ਹੋਇਆ ਹੈ, ਉਹਨਾਂ ਨੂੰ ਇਸ ਗਤੀ ਦੇ ਵਿੱਚ ਵੀ ਜਾਣਾ ਪਏਗਾ। ਇਹ ਬਾਬਾ ਜੀ ਦੀ ਤਾਲੀਮ ਹੈ। ਕੀਰਤਨ ਦਾ ਸਮਾਂ ਸਮਾਪਤ ਹੋ ਗਿਆ ਹੈ। ਦੋ ਕੀਰਤਨ ਮੈਂ ਇਸ ਚੀਜ਼ ਉੱਤੇ ਕਰਨੇ ਚਾਹੁੰਦਾ ਸੀ ਕਿ ਇੱਕ ਸਾਡੀ ਜ਼ਿੰਦਗੀ ਦੇ ਜੋ ਹਾਲਾਤ ਹਨ, ਦੌੜ ਭੱਜ ਹੈ, ਇੱਕ ਰੈਟ ਰੇਸ ਦੇ ਵਿੱਚ ਪਏ ਹੋਏ ਹਾਂ, ਅਸੀਂ ਇਹ ਭੁੱਲ ਹੀ ਜਾਂਦੇ ਹਾਂ ਕਿ ਇਹ ਜੋ ਜਗਤ ਦਾ ਜੀਵਨ ਹੈ, ਜਗ ਜੀਵਨ ਐਸਾ ਸੁਪਨੇ ਜੈਸਾ, ਜੀਵਨ ਸੁਪਨ ਸਮਾਨੰ ਸਾਚ ਕਰ ਹਮ ਗਾਂਠ ਦੀ ਨਿਛੋੜ ਪਰਮ ਨਿਧਾਨ, ਇੱਥੇ ਦਾ ਸਭ ਕੁਛ ਹੀ ਸੁਪਨੇ ਜੈਸਾ ਹੈ, ਪਰ ਅਸੀਂ ਸੁਪਨੇ ਨੂੰ ਬਹੁਤ ਹੀ ਜ਼ਿਆਦਾ ਸੀਰੀਅਸਲੀ ਲੈਂਦੇ ਅਤੇ ਭੁੱਲ ਹੀ ਜਾਂਦੇ ਹਾਂ ਕਿ ਇਸ ਸੁਪਨੇ ਨੇ ਕਿਸੇ ਦਿਨ ਵੀ ਟੁੱਟ ਜਾਣਾ, ਭੁੱਲ ਹੀ ਜਾਂਦੇ ਹਾਂ ਕਿ ਅਸਾਂ ਸਾਡੀ ਹਸਤੀ ਹੀ ਗਾਇਬ ਹੋ ਜਾਣੀ, ਅਸਾਂ ਮਰ ਜਾਣਾ, ਇਹ ਅਸੀਂ ਭੁੱਲ ਜਾਂਦੇ ਹਾਂ। ਜਦੋਂ ਅਸੀਂ ਇਹ ਭੁੱਲ ਜਾਂਦੇ ਹਾਂ ਉਦੋਂ ਫਿਰ ਸਾਡੀ ਜ਼ਿੰਦਗੀ ਚ ਨਾ ਵੈਰਾਗ ਆਉਂਦਾ ਹੈ, ਔਰ ਜਿਤਨੀ ਦੇਰ ਤੱਕ ਵੈਰਾਗ ਨਾ ਆਵੇ ਉਤਨੀ ਦੇਰ ਤੱਕ ਭਗਤੀ ਨਹੀਂ ਹੋ ਸਕਦੀ। ਵੈਰਾਗ ਦਾ ਅਰਥ ਇਹ ਹੁੰਦਾ ਹੈ ਕਿ ਇਹਨਾਂ ਚੀਜ਼ਾਂ ਤੋਂ ਫਿਰ ਦਿਲ ਪਰੇ ਹਟਣਾ ਸ਼ੁਰੂ ਹੋ ਜਾਂਦਾ ਕਿ ਇਹ ਝੂਠੀਆਂ ਹਨ, ਇਹ ਨਾਸ਼ਵੰਤ ਹਨ, ਮੋਮੈਂਟਰੀਲੀ ਹਨ, ਪੈਰੇਸ਼ੇਬਲ ਹਨ, ਚਲੇ ਜਾਣ ਵਾਲੀਆਂ ਹਨ, ਚੇਂਜੇਬਲ ਹਨ, ਕਿਸੇ ਚੀਜ਼ ਨੇ ਵੀ ਜਿਉਂ ਕਿ ਤਿਉਂ ਨਹੀਂ ਰਹਿਣਾ। ਉੱਥੇ ਫਿਰ ਮਨ ਨੂੰ ਇੱਕ ਐਸੀ ਅਵੇਕਨਿੰਗ ਮਿਲਦੀ ਹੈ ਕਿ ਉਸ ਦੇ ਅੰਦਰ ਵੈਰਾਗ ਪੈਦਾ ਹੁੰਦਾ ਹੈ, ਉਪਰਾਮਤਾ ਪੈਦਾ ਹੁੰਦੀ ਹੈ, ਉਸ ਦਾ ਮਨ ਉਹਨਾਂ ਤੋਂ ਪਰੇ ਹਟਣਾ ਸ਼ੁਰੂ ਹੁੰਦਾ। ਇਸ ਕਰਕੇ ਇਹ ਵਿਚਾਰਾਂ ਦੇ ਨਾਲ ਸਾਡੇ ਜੀਵਨ ਚ ਵੈਰਾਗ ਆਉਂਦਾ ਹੈ, ਔਰ ਉਹ ਵੈਰਾਗ ਹੀ ਹੈ ਜਿਹੜਾ ਸਾਨੂੰ ਮਾਇਆ ਦੇ ਨਾਲੋਂ ਤੋੜਦਾ ਹੈ। ਮਹਾਰਾਜ ਜੀ ਨੇ ਬਾਣੀ ਦੇ ਵਿੱਚ ਆਖਿਆ ਹੈ ਜੇ ਵਿਖਿਆ ਸਗਲੀ ਤਜੀ ਲੀਓ ਭੇਖ ਵੈਰਾਗ ਕਹੋ ਨਾਨਕ ਸੁਨ ਰੇ ਮਨਾ ਤੇ ਨਰ ਮਤ ਹੈ ਭਾਗ। ਜਿਸ ਦੇ ਜੀਵਨ ਚ ਵੈਰਾਗ ਪੈਦਾ ਹੋ ਜਾਏ ਉਸ ਦੇ ਜੀਵਨ ਦੇ ਵਿੱਚ ਫਿਰ ਐਸ ਦਸ਼ਾ ਤੋਂ ਬਚਣ ਦੇ ਵਾਸਤੇ ਉਹ ਉਪਰਾਲਾ ਕਰਦਾ ਹੈ, ਉਪਰਾਲੇ ਦੇ ਵਿੱਚ ਉਹ ਗੁਰੂ ਧਾਰਨ ਕਰਦਾ ਹੈ, ਅਤੇ ਜਿਸਨੇ ਗੁਰੂ ਧਾਰਨ ਕਰ ਲਿਆ ਉਸਦੀ ਆਤਮਾ ਦੇ ਵਿੱਚ ਗੁਰੂ ਵਸਦਾ ਹੈ ਅਤੇ ਉਹ ਜੀਵਨ ਇਸ ਤਰ੍ਹਾਂ ਜੀਂਦਾ ਹੈ, ਮੌਤ ਨੂੰ ਯਾਦ ਰੱਖਦਾ ਹੈ, ਇਸ ਕਰਕੇ ਉਹ ਕਿਸੇ ਦੇ ਨਾਲ ਮੋਹ ਨਹੀਂ ਪਾਉਂਦਾ। ਜਿਸਨੇ ਮੌਤ ਨੂੰ ਯਾਦ ਨਹੀਂ ਰੱਖਿਆ ਉਹ ਤੇ ਮੌਤ ਦੇ ਵਕਤ ਵੀ ਮੋਹ ਤੋੜਨਾ ਨਹੀਂ ਚਾਹੁੰਦਾ। ਮੌਤ ਦੇ ਵਕਤ ਵੀ ਆਖਦੇ ਹਨ ਲੋਕ ਹੁਣ ਮੈਨੂੰ ਉਹਨੂੰ ਲਿਆ ਕੇ ਮਿਲਾ ਦਿਓ, ਸਾਰੀ ਉਮਰ ਮਿਲੇ ਨਹੀਂ, ਉਦੋਂ ਵੀ ਆਖਣਗੇ ਹੁਣ ਮੈਨੂੰ ਉਹਨੂੰ ਮਿਲਾ ਦਿਓ, ਉਹਨੂੰ ਮਿਲਾ ਦਿਓ, ਉਹਦੇ ਨਾਲ ਗੱਲ ਕਰਾ ਦਿਓ, ਉਹ ਮੋਹ ਹੈ। ਗੁਰੂ ਬਾਬਾ ਜੀ ਨੇ ਆਪਣੀ ਬਾਣੀ ਚ ਆਖਿਆ ਕਿ ਉਸ ਵੇਲੇ ਵੀ ਇਹ ਕਿਹੜੇ ਖਿਆਲਾਂ ਚ ਪੈ ਜਾਂਦਾ ਹੈ, ਮਾਇਆ ਮਮਤਾ ਪਵੇ ਖਿਆਲੀ। ਕਹਿੰਦੇ ਮਾਇਆ ਮਮਤਾ ਦੇ ਖਿਆਲਾਂ ਚ ਪੈ ਜਾਂਦਾ, ਇੱਕ ਤੇ ਮਾਇਆ ਦਾ ਹਿਸਾਬ ਕਿਤਾਬ ਦੇਣਾ ਸ਼ੁਰੂ ਕਰ ਦਿੰਦਾ ਆਪਣੇ ਬੱਚਿਆਂ ਨੂੰ, ਉੱਥੇ ਮੈਂ ਇਤਨਾ ਰੱਖਿਆ ਹੈ, ਉੱਥੇ ਇਤਨਾ ਰੱਖਿਆ, ਇੰਨੀਆਂ ਮੇਰੀਆਂ ਪੋਲਿਸੀਜ਼ ਹਨ, ਉਸ ਨੂੰ ਜਾ ਕੇ ਕੰਟੈਕਟ ਕਰ ਲੈਣਾ, ਉਸ ਹਿਸਾਬ ਕਿਤਾਬ ਚ ਪੈ ਜਾਂਦਾ। ਤੇ ਮਹਾਰਾਜ ਜੀ ਕਹਿੰਦੇ ਹਨ ਅੰਤ ਕਾਲ ਜੋ ਮਾਇਆ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਸਰਪ ਜੋਨ ਵੱਲ ਵੱਲ ਉਤਰੇ। ਕਹਿੰਦੇ ਉਹ ਸਰਪ ਦੀ ਜੋਨ ਦੇ ਵਿੱਚ ਸਿੱਧਾ ਹੀ ਜਾਏਗਾ ਜਿਹੜਾ ਮਾਇਆ ਦੇ ਖਿਆਲਾਂ ਚ ਪੈਂਦਾ। ਤੇ ਦੂਸਰਾ ਮਹਾਰਾਜ ਜੀ ਆਖਦੇ ਹਨ ਮਾਇਆ ਮਮਤਾ, ਇਹ ਮਮਤਾ ਦੇ ਖਿਆਲਾਂ ਦੇ ਵਿੱਚ ਪੈਂਦਾ ਹੈ, ਜਾਂ ਪੁੱਤਰਾਂ ਦੇ ਖਿਆਲਾਂ ਚ ਪਏਗਾ, ਪਤਨੀ ਦੇ ਖਿਆਲਾਂ ਦੇ ਵਿੱਚ ਪਏਗਾ, ਘਰ ਦੇ ਖਿਆਲਾਂ ਚ ਪਏਗਾ, ਜਿਹਨਾਂ ਚੀਜ਼ਾਂ ਨਾਲ ਮਮਤਾ ਹੈ। ਮਮਤਾ ਕਲੋਜ਼ੈਸਟ ਰਿਲੇਸ਼ਨ ਇਹੀ ਹੁੰਦੇ ਹਨ, ਬੱਚੇ ਹੁੰਦੇ ਹਨ, ਜਾਂ ਪਤਨੀ ਹੁੰਦੀ ਹੈ, ਜਾਂ ਆਪਣਾ ਮਕਾਨ ਹੁੰਦਾ ਹੈ। ਕਹਿੰਦੇ ਅੰਤ ਦੇ ਵੇਲੇ
ਇਹ ਮਾਇਆ ਅਤੇ ਮਮਤਾ ਦੇ ਖਿਆਲਾਂ ਦੇ ਵਿੱਚ ਪੈ ਜਾਂਦਾ ਹੈ, ਜਿਸ ਦਾ ਰਿਜ਼ਲਟ ਇਹ ਨਿਕਲਦਾ ਹੈ, ਜੇ ਮਮਤਾ ਦੇ ਖਿਆਲਾਂ ਚ ਪੈਂਦਾ ਹੈ, ਜੇ ਪੁੱਤਰਾਂ ਦੇ ਖਿਆਲਾਂ ਚ ਪਏਗਾ, ਅੰਤਕਾਲ ਜੋ ਲੜਕੇ ਸਿਮਰੇ ਐਸੀ ਚਿੰਤਾ, ਮੈਂ ਜੇ ਮਰੇ ਸੂਕਰ ਜੋਨ ਵੱਲ ਵੱਲ ਔਤਰੇ, ਤੋ ਫਿਰ ਉਸ ਜੂਨ ਚ ਜਾਏਗਾ। ਜੇ ਅੰਤ ਦੇ ਵੇਲੇ ਮਕਾਨ ਦਾ ਖਿਆਲ ਆ ਗਿਆ, ਅੰਤਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ, ਮੈਂ ਜੇ ਮਰੇ ਪ੍ਰੇਤ ਜੋਨ ਵੱਲ ਵੱਲ ਉਤਰੇ। ਇਹ ਪ੍ਰੇਤ ਵੀ ਬਣ ਸਕਦਾ, ਜਿਹਦਾ ਜੀ ਇਨਸਾਨ, ਚੰਗਾ ਭਲਾ ਇਨਸਾਨ, ਇੱਕ ਕਾਮਯਾਬ ਇਨਸਾਨ, ਦੇਖਦਿਆਂ ਦੇਖਦਿਆਂ ਪ੍ਰੇਤ ਬਣ ਜਾਏਗਾ। ਮਹਾਰਾਜ ਜੀ ਕਹਿੰਦੇ ਨੇ, ਜਿਸਨੇ ਗੁਰੂ ਨਹੀਂ ਧਾਰਨ ਕੀਤਾ, ਗੁਰੂ ਦੀ ਸਿੱਖਿਆ ਉੱਤੇ ਨਹੀਂ ਚੱਲਿਆ, ਉਸ ਦੀ ਜ਼ਿੰਦਗੀ ਦੇ ਵਿੱਚੋਂ ਜੇ ਉਹਨ ਆਹ ਲੈਸਨ ਨਹੀਂ ਪਕਾਏ, ਨਾ ਮਾਇਆ ਨਾ ਮਮਤਾ ਉਸ ਦੇ ਜੀਵਨ ਚੋਂ ਟੁੱਟੇਗੀ ਨਹੀਂ, ਤੇ ਅਖੀਰ ਚ ਉਹਨੂੰ ਉਹੀ ਚੇਤੇ ਆਏਗਾ ਜੋ ਸਾਰੀ ਉਮਰ ਚਿੱਤੇ ਵਿੱਚ ਫਸਿਆ ਰਿਹਾ ਹੈਗਾ। ਕਹਿੰਦੇ ਮਾਇਆ ਮਮਤਾ ਪਵੇ ਖਿਆਲੀ, ਉਸ ਦੇ ਨਾ ਖਿਆਲਾਂ ਚ ਪੈ ਜਾਂਦਾ। ਜਮਪੁਰ ਫਸੇਗਾ ਜਮ ਜਾਲੀ, ਜਮਾਂ ਦੇ ਜਾਲ ਦੇ ਵਿੱਚ ਬੁਰੀ ਤਰ੍ਹਾਂ ਫਸੇਗਾ। ਹੇਤ ਕੇ ਬੰਧਨ ਤੋੜ ਨਾ ਸਕੇ, ਹੇਤ ਦੇ ਅਟੈਚਮੈਂਟ ਦੇ, ਮੋਹ ਦੇ, ਨੇਹ ਦੇ, ਪਿਆਰ ਦੇ ਜਿਹੜੇ ਬੰਧਨ ਹਨ, ਕਹਿੰਦੇ ਉਹਨਾਂ ਨੂੰ ਉਹ ਤੋੜ ਨਹੀਂ ਸਕੇਗਾ, ਤਾਂ ਜਮ ਕਰੇ ਖੁਆਰੀ ਜੀਓ। ਜਿਸ ਦਾ ਰਿਜ਼ਲਟ, ਜਿਸ ਦੇ ਕੰਸੀਕੁਐਂਸ ਇਹ ਹਨ ਕਿ ਜਮ ਉਸਦੀ ਬਹੁਤ ਖੁਆਰੀ ਕਰੇਗਾ, ਉਹ ਖੁਆਰੀ ਸਦੀਆਂ ਸਦੀਆਂ ਤੱਕ ਹੁੰਦੀ ਰਹਿੰਦੀ ਹੈ। ਜਮ ਜਮ ਮਰੇ, ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ, ਬੜੇ ਲੰਬੇ ਚੱਕਰ ਦੇ ਵਿੱਚ ਪੈ ਜਾਂਦਾ ਹੈ। ਬਿਨ ਬੂਝੇ ਵੱਡਾ ਫੇਰ ਪਿਆ, ਬੜੇ ਵੱਡੇ ਫੇਰ ਦੇ ਵਿੱਚ ਇਹ ਪੈ ਜਾਂਦਾ ਹੈ। ਇਹ ਹੈ ਗੁਰੂ ਬਾਬਾ ਜੀ ਦੀ ਪਿਆਰੀ ਬਾਣੀ ਦੇ ਰਾਹੀਂ ਜੋ ਸਾਨੂੰ ਸ਼ੁਭ ਸਿੱਖਿਆ ਜਗਾਉਣ ਲਈ ਦਿੱਤੀ ਜਾਂਦੀ ਹੈ। ਕੀਰਤਨ ਦਾ ਸਮਾਂ ਸਮਾਪਤ ਹੈ, ਕੱਲ੍ਹ ਅਸੀਂ ਇੱਥੋਂ ਅਗਾਂਹ ਚੱਲਾਂਗੇ ਕਿ ਸਾਨੂੰ ਕਰਨਾ ਕੀ ਚਾਹੀਦਾ ਹੈ। ਪ੍ਰੇਮ ਨਾਲ ਵਕਤ ਸਿਰ ਆ ਕੇ ਆਪ ਜੀ ਦਰਸ਼ਨ ਦਿਓ, ਅਤੇ ਗੁਰੂ ਮਹਾਰਾਜ ਦੀ ਪਵਿੱਤਰ ਬਾਣੀ ਦੇ ਵਿਚਾਰਾਂ ਦੇ ਜੋ ਲਾਹੇ ਹਨ ਉਹਨਾਂ ਨੂੰ ਉਠਾਓ। ਕੱਲ੍ਹ ਅਸੀਂ ਇਹ ਵਿਚਾਰਾਂਗੇ ਕਿ ਸਾਨੂੰ ਜੀਵਨ ਦੇ ਵਿੱਚ ਗ੍ਰਿਸਤੀਆਂ ਨੂੰ ਕੀ ਕਰਨਾ ਚਾਹੀਦਾ ਹੈ, ਗ੍ਰਿਸਤੀ ਜੀਵਨ ਦੇ ਵਿੱਚ ਵੀ ਸਾਡਾ ਗ੍ਰਿਸਤੀ ਜੀਵਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਔਰ ਉਹ ਸਾਡੇ ਜੀਵਨ ਦਾ ਪਰਪਸ ਕੀ ਹੈ, ਇਸ ਦੀ ਵਿਚਾਰ ਕੱਲ੍ਹ ਦੇ ਕੀਰਤਨ 'ਚ ਹੋਵੇਗੀ। ਮੈਨੂੰ ਤਾਂ ਉਮੀਦ ਇਹੀ ਹੈ ਕਿ ਸੰਗਤ ਵਧਣੀ ਚਾਹੀਦੀ ਹੈ ਰੋਜ਼ਾਨਾ, ਅਤੇ ਆਪ ਜੀ ਵੀ ਔਰ ਪ੍ਰਬੰਧਕ ਵੀ ਪ੍ਰੇਮ ਦੇ ਨਾਲ ਸਭਨਾਂ ਨੂੰ ਬੇਨਤੀ ਕਰੋ ਕਿ ਆਓ ਗੁਰੂ ਬਾਬਾ ਜੀ ਦਾ ਸੁਨੇਹਾ ਸੁਣੋ, ਜਿਸ ਦੇ ਨਾਲ ਸਾਡੇ ਜੀਵਨਾਂ ਦੇ ਵਿੱਚ ਸਾਨੂੰ ਬਾਣੀ ਦੀ, ਗੁਰਮਤਿ ਦੀ ਸਮਝ ਆਵੇ, ਤਾਂ ਕਿ ਅਸੀਂ ਆਪਣੇ ਜੀਵਨ ਸਫਲੇ ਕਰ ਸਕੀਏ। ਪ੍ਰੇਮ ਨਾਲ ਇਸ ਪੰਕਤੀ ਨੂੰ ਗਾਓ ਔਰ ਕੀਰਤਨ ਦੀ

जन हस्यु देवे जो चरण गहूं बको शुभ रसना।

ਟੋਡੀ ਬਹੁਤ ਪ੍ਰਸਿੱਧ ਸਰਲ ਪਰ ਗੰਭੀਰ ਪ੍ਰਕਿਰਤੀ ਦਾ ਰਾਗ ਹੈ। ਇਹ ਰਾਗ ਲੋਕ ਸੰਗੀਤ ਦਾ ਇੰਨਾ ਅਨਿੱਖੜਵਾਂ ਅੰਗ ਬਣ ਚੁੱਕਾ ਹੈ ਕਿ ਅਨੇਕਾਂ ਲੋਕ ਗੀਤਾਂ ਵਿੱਚ ਇਸ ਦੀਆਂ ਸੁਰਾਂ ਗੂੰਜਦੀਆਂ ਸੁਣੀਂਦੀਆਂ ਹਨ। ਟੋਡੀ ਬਾਰੇ ਪ੍ਰਸਿੱਧ ਹੈ ਕਿ ਇਹ ਗਾ ਕੇ ਗਵੱਈਆ ਰਾਜ ਦਰਬਾਰਾਂ ਵਿੱਚ ਬਖਸ਼ਿਸ਼ਾਂ ਦੀਆਂ ਝੋੜੀਆਂ ਭਰ ਲੈਂਦਾ ਸੀ। ਗੁਰਬਾਣੀ ਵਿੱਚ ਇੱਕੋ ਦੇ ਸਲਾਹੁਣ ਦਾ ਮਜ਼ਮੂਨ ਲਿਆ ਹੈ ਤਾਂ ਕਿ ਜੀਵੜਾ ਦੁਨਿਆਵੀ ਦਰਾਂ ਤੇ ਨਾ ਭਟਕਦਾ ਫਿਰੇ। ਕੋਈ ਇੱਕੀ ਕਿਸਮ ਦੀਆਂ ਟੋਡੀਆਂ ਸੁਣੀਂਦੀਆਂ ਹਨ ਜਿਨ੍ਹਾਂ ਨੇ ਵੀ ਮਨੁੱਖਾਂ ਦੇ ਦਰ ਜਾਂ ਲੜ ਪਕੜੇ ਉਹ ਦੁਖੀ, ਪਰ ਜਿਨ੍ਹਾਂ ਪ੍ਰਭੂ ਦਾ ਪੱਲਾ ਪਕੜਿਆ ਉਹ ਬੇਪਰਵਾਹ। ਸਦਾ ਰੰਗ ਹਰ ਕੈ ਜਾ ਕੋ ਪਾਖ ਸੁਆਮੀ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਰਿਸ਼ਭ, ਗੰਧਾਰ, ਧੈਵਤ ਕੋਮਲ ਅਤੇ ਮੱਧਿਅਮ ਤੀਬਰ ਲੱਗਦੇ ਹਨ। ਵਾਦੀ ਸੁਰ ਧੈਵਤ ਅਤੇ ਸੰਵਾਦੀ ਰਿਸ਼ਭ ਹੈ। ਗਾਇਨ ਸਮਾਂ ਹੈ ਦਿਨ ਦਾ ਦੂਜਾ ਪਹਿਰ। ਇਸ ਰਾਗ ਵਿੱਚ ਪਹਿਲਾ ਸ਼ਬਦ ਪ੍ਰਸਤੁਤ ਕਰ ਰਹੇ ਹਨ ਭਾਈ ਸਾਹਿਬ ਬਲਬੀਰ ਸਿੰਘ ਜੀ ਦਾ ਰਾਗੀ ਜਥਾ। ਰਚਨਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ। ਸ਼ਬਦ ਦੀ ਤੁਕ ਹੈ, ਰੂੜੋ ਮਨ ਹਰ ਰੰਗੋ ਲੋੜੈ, ਗਾਲੀ ਹਰ ਨੇਹੂ ਨਾ ਹੋਏ। ਦੂਜੇ ਸ਼ਬਦ ਦਾ ਕੀਰਤਨ ਕਰ ਰਹੇ ਹਨ ਭਾਈ ਨਰਿੰਦਰ ਸਿੰਘ ਜੀ ਅਤੇ ਸਾਥੀ। ਸ਼ਬਦ ਦੇ ਬੋਲ ਹਨ, ਹਰ ਹਰ ਚਰਨ ਹਿਰਦੈ ਉਰਧਾਰੈ। ਇਹ ਰਚਨਾ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਹੈ। ਪਹਿਲਾ ਸ਼ਬਦ ਸਰਵਣ ਕਰੋ, ਰੂੜੋ ਮਨ ਹਰ ਰੰਗ।